ਕਣਕ ਰਾਜ ਵਰਤਾਇਆ ਸਤ ਯੁਗ ਆਲੀਣਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ।

ਸਦਾ ਸਾਚੋ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਚਾਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।

ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਖਸਮ ਵਿਸਾਰਹ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰ।

ਤਪਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲ

ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ।

ਭਈ ਪਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਾਪ ਤਪ ਸੰਜਮ ਧਰਮ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ।

ਮਾਰੀਆ ਹੈ, ਚੁਨ ਚੁਨ ਸਤਰ ਹਮਾਰੇ ਮਾਰੀਆ ਹੈ, ਆਪ ਹਾਥ ਦਹਿ ਮੁਜੈ ਉਬਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ।

ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ।

ਕਾਰਜ ਸਭ ਸੁਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣਹੋ ਸੰਤੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਏ ਹੋਈ ਤਰਸ ਪਇਆ ਮੇਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ ਭਉ ਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਏ ਨ ਜਾਏ ਜੇ ਆਵੈ ਤੁਦ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਏ ਵਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਮੇਰੇ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸਿਵੇ ਸਹਾਏ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਹੋ ਨਹੀਂ ਧਿਆਵੇ ਤਾਂ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਧਾਰ ਦਾ ਧਿਆਨ ਕਰਕੇ ਗਲਤ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇਹ ਚਲਾਈ ਤੇ ਵਾਹਿ ਦੇਹ ਕੇ ਨਿੜ ਕੀਤਾ ਤੇ ਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਤਸੰਗ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਥਵਾ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਨਚਰਿਆ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਮਨਵਾਜ ਪੰਥ ਸਦਾ ਸਿਆਹੀ ਦਤਾ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਿੱਤਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਹੇ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਤਾਰ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਨਿਰਾਸ ਠੀਕ ਹੀ ਪ੍ਰਵਾਜ ਜੀ ਆਪਦੇ ਚੰਨ ਕਾਮਨਾ ਦਰਦਾਸ ਨਿਆਜ ਬਖਸ਼ ਦਿੱਤਾ ਜੀਓ ਆਪਦੇ ਜਾਣਾ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਸੰਪੂਰਨ ਪਾਠ ਦਿੱਤਾ ਐਸੇ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨ ਸੋ ਦਰ ਰਹਿਰਾਸ ਆਪਦੇ ਪਾਠ ਕਿਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚ ਕਰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੁਕਸਾਨ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਰ ਤੇ ਪਿੱਤਰ ਬਾਣੀ ਚਾਣੀ ਬਲ ਬੁੱਧੀ ਬਖਸ਼ਿਸ਼ ਕਰੋ ਕਿ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਕੜਾਬ ਸਾਹਿਬ ਦੇ ਗਾ ਤਿਆਰ ਕਰ ਹਾਜ਼ਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਹਿਬ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪਦਾ ਪਿੱਤਰ ਨਾਮ ਜੀ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪਦੇ ਰੱਖਿਆ ਬਖਸ਼ਿਸ਼ ਕਰੋ ਜੀ ਇਹ ਦਤਾਰ ਆਪਦੀਆਂ ਬਖਸ਼ੀਆਂ ਦਾਤਾਂ ਦੇ ਲੰਗਰਾਂ ਤੁਰ ਸਵਾਰੀਆਂ ਪ੍ਰਵਾਨ ਕਰਦੀ ਗਿਰਮਰਾਜ ਕਿਰਪਾ ਕਰੋ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪੈਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਗੜਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਪਾਲਤਾ ਕਰੋ ਕਿਰਪਾ ਕਰੋ ਗੀ ਬਨਵਾਜ ਅੰਮ੍ਰਿਤ ਵੇ ਤੋਂ ਲੈ ਕੇ ਦਾਤੇ ਆਈਆਂ ਸਾਰ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਤਿਰਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਤਨ ਤਨ ਗੁਰੂ ਦਤਾਰ ਪਿਤਾ ਜੀਓ ਆਪਦੇ ਚਰਨ ਕਾਮਨਾ ਦਰਦਾਸ ਵੀ ਦਤਾਰ ਪਿਤਾ ਜੀ ਮਿਹਰ ਕਰੋ ਬਖਸ਼ੀ ਕਰੋ ਦਤਾਰ ਜੀ ਆਪਦੇ ਕਰਕੇ ਸੇਵਾ ਬੀਬੀ ਰਾਜਵੰਤ ਕੌਰ ਜੀ ਆਸ਼ਿਸ਼ ਪਾਤਸ਼ਾਹ ਜੀ ਹਸਪਤਾਲ ਵਿੱਚ ਨੇ ਉਹਨਾਂ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਪ੍ਰਭ ਨੂੰ ਬੇਨਤ ਮਹਾਦਰੋਰੀ ਆਪਦੇ ਜਾਣਾ ਪ੍ਰਵਾਨ ਕਰੋ ਦਤਾਰ ਬਖਸ਼ਿਸ਼ ਕਰਦੇ ਹਾਂ ਬੀਬੀ ਰਾਜਵੰਤ ਕੌਰ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕਿੰਨਾ ਦਰਦਾਤ ਬਖਸ਼ਤਾ ਚਾਟੀ ਕਲਾ ਵਿੱਚ ਵਾਰਤਾ ਕਰੋ ਆਪਣੇ ਸਿਹਤ ਦੀ ਆਵਾ ਕਾਗਜ਼ ਰੱਖਿਆ ਬਖਸ਼ੋ ਕਮਾਈਆਂ ਸਫਲ ਕਰੋ ਸ਼ੁਭਕਾਮਨਾ ਪੂਰਨ ਕਰੋ ਕਿਉਂਕਿ ਅੱਜ ਬੀਬੀ ਰਾਜਵੰਤ ਕੌਰ ਨੂੰ ਚਰਨਾਂ ਜੋੜਨ ਕਰਵਾਉਣ ਦਾ ਪਿਆਰ ਬਖਸ਼ਿਸ਼ ਕਰਕੇ ਸਦਾ ਚਾਟੀ ਕਲਾ ਵਿੱਚ ਵਾਰਤਾ ਕਰੋ ਜੀ ਗੁਰੂ ਗ੍ਰੀਬ ਨਿਵਾਜ ਦਿੱਤਾ ਖਾਸ ਸੰਬੰਧ ਸੇਵ ਕੌਮ ਨੂੰ ਏਕ ਦਸ ਭਾਗ ਪਿਆਰ ਦੀ ਬਖਸ਼ੀ ਕਰਕੇ ਸਤ ਨੂੰ ਦਾਜ ਬਖਸ਼ੋ ਚੰਨਾ ਜੋੜ ਗੁਰਬਾਣੀ ਦਾ ਪਿਆਰ ਬਖਸ਼ੀ ਦਿੱਤਾ ਹਰ ਮੈਦਾਨ ਦੀਵਾਨ ਫਤਿਹ ਬਖਸ਼ ਦੀ ਵਾਰਤਾ ਕਰੋ ਜੀ ਗਰੀਬ ਨਿਵਾਜ ਅੱਜ ਉਹ ਦੂਰ ਦਰਾਜ ਬੈਠੀਆਂ ਲਾਈਵ ਕਥਾ ਕੀਰਤਨ ਸਰਵ ਕਰ ਰਹੀਆਂ ਸਾਰੇ ਸੰਗਤ ਦੇ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਰਾਮ ਨੇ ਕਿਰਪਾ ਕੀਤੀ ਸੰਗਤ ਨੂੰ ਬਖਸ਼ੇ ਨੇ ਸੰਗਤ ਆਪ ਚੰਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਗ੍ਰੰਥ ਸੇਵਾ ਸੰਗਤ ਹਰ ਸੰਗਤਾਂ ਮਾਏ ਬੇਟਾ ਕੇ ਚੰਨਾ ਪ੍ਰਵਾਨ ਕਰੋ ਕਮਾਈਆਂ ਸਫਲ ਕਰੋ ਕਾਰਨ ਵੱਧ ਹੋ ਦਤਾਰ ਸਭ ਸੰਗਤਾਂ ਦੀਆਂ ਸ਼ੁਭ ਕਾਮਨਾ ਵਾਸਤਾਂ ਪੂਰੀਆਂ ਕਰੋ ਜੀ ਦਤਾਰ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਈ ਮਾਈ ਬਖਸ਼ੋ ਵਿਦੁਰ ਗੁਮਨਾਮੀ ਬਖਸ਼ੇ ਕਵਰੰਤ ਅੱਜ ਦੇ ਸ਼ਾਮ ਦੇ ਕਥਾ ਕੇ ਦੁਆਰਾ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਾ ਧਨਵਾਦ ਬਣਾਓ ਸ਼ੋਧੇ ਦੇ ਪਿਤੂ ਸਿਆਲਾ ਨੀ ਕਵਾਤਕ ਦਿੱਤਾ ਸਹੀ ਪਿਆਰੇ ਮੇਰੇ ਜਿਹੜੇ ਆਪਦਾ ਨਾਮ ਜਿਤਾਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ।

ਵਾਹਿਗੁਰੂ ਸਾਹਿਬ ਜੀ ਮੈਂ ਨਹੀਂ ਕਿਸ ਹੋਂ ਨਾਹੀਂ ਕਿਸ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਹ ਕੁਰਸੋਹ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਕੀ ਫਤਿਹ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲਾ ਹੋ ਹਮ ਬਾਰਕ ਤੁਮਰੇ ਧਾਰੇ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ, ਮਾਰੇ ਬਖਸ਼ਿਸ਼ ਹੋਈ ਹੈ। ਆਪ ਸੰਗਤ ਨੇ ਮੇਰੀ ਸ਼ਰਧਾ ਪਾਉਣ ਵਾਸਤੇ ਮਾਰੇ ਡਿੱਗੀ ਉਹਦੇ ਨਾਲ ਮੰਗਦੇ ਹੋਇਆ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਵ ਕੀਤੇ ਨੇ। ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਰ ਰਾਜ ਸਾਹਿਬ ਦੇ ਪਾਠ ਸਰਵ ਕੀਤੇ ਹਨ। ਅਰਦਾਸ ਵਿਧਾਰੀਆਂ ਪਰਿਵਰਤ ਮਾਰੇ ਬਖਸ਼ੇ ਪਿੱਤਰ ਗੁਰਨਾਮੇ ਸਰਵ ਕੀਤੇ ਨੇ। ਸੋ ਸਾਧ ਸੰਗਤ ਅੱਜ ਇਸ ਪਾਠ ਸਮਾਂ ਗੁਰੂ ਸਾਹਿਬ ਨੇ ਆਪ ਗੁਰੂ ਫਾਤਰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਦੀ ਸ਼ਾਮਾ ਕੀ ਆਰੰਭ ਹੋ ਰਹੇ ਨੇ। ਸਭ ਤੋਂ ਪਹਿਲਾਂ ਭਾਈ ਓਂਕਾਰ ਸਿੰਘ ਜੀ ਗੁਰਨਾ ਸਾਹਿਬ ਵਾਲੇ ਆਰਤੀ ਕੀਤੇ ਨਾਸਪੁਰ ਦੁਆਰਾ ਠੀਕ 7 ਵਜੇ ਤੱਕ ਆਪ ਸੰਗਤ ਮਾੜੇ ਚਰਨਾਂ ਜੋੜ ਵਾਸਤੇ ਮਹਾਨ ਪਾਲਾ ਕਰਨਗੇ। ਸਾਧ ਸੰਗਤ ਜੀ ਉਸ ਤੋਂ ਬਾਅਦ ਕਥਾ ਹੋਵੇਗੀ, ਫਿਰ ਸੁਖਮਨੀ ਸਾਹਿਬ ਦੇ ਪਾਠ ਹੋਣਗੇ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਮੇਸ਼ਾ ਦੀ ਤਰ੍ਹਾਂ ਅੱਜ ਦਾ ਸਾਰਾ ਪ੍ਰੋਗਰਾਮ ਜੋ ਹੈ ਸ਼ਾਮ ਕੀ ਕਰਕੇ ਪਾਠ ਸਰਵਣ ਕਰਕੇ ਜ਼ਰੂਰ ਦੀਨ ਦੇਖੜੀ ਸਫਲਾ ਕਰੋ। ਆਪ ਸੰਗਤ ਨੂੰ ਪਤਾ ਹੈ ਕਿ ਸਾਹਿਬ ਰਜਿੰਦਰ ਸੱਚੇ ਪਾਤਸ਼ਾਹ ਜੀ ਦੇ ਜਿਨ੍ਹਾਂ ਨੇ ਸਾਡੇ ਵਾਸਤੇ ਇੰਨੀ ਮਹਾਨ ਕੁਰਬਾਨੀ ਕੀਤੀ ਸੀ, ਇਸ ਕੁਰਬਾਨੀ ਕੀਤਾ ਸੀ, ਉਹਨਾਂ ਨੂੰ ਯਾਦ ਕਰਦੇ ਹੋਏ ਕ੍ਰਿਪਾ ਰਾਜ ਜੀ ਸੁਖਮਨੀ ਸਾਹਿਬ ਸੰਪੂਰਨ ਪਾਠ ਇਸ ਵੇਲੇ ਕਰ ਰਹੇ ਹਾਂ। ਸੋ ਸੰਗਤ ਨੂੰ ਬੇਨਤੀ ਹੈ ਜ਼ਰੂਰ ਆਓ, ਹਾਜ਼ਰੀ ਭਰੋ, ਸਾਰੇ ਮਿਲ ਕੇ ਅਸੀਂ ਪਾਠ ਕਰੀਏ ਅਤੇ ਗੁਰੂ ਰਾਜ ਬਖਸ਼ਿਆਂ ਦਾ ਧੰਨਵਾਦ ਕਰੀਏ। ਔਰ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਆਪ ਸੰਗਤ ਨੂੰ ਪਤਾ ਹੈ ਕਿ ਨਾਲ ਸਾਲ ਸਹੂਤਾਲ ਦੀਆਂ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਿੱਚ ਬੇਅੰਤ ਖਰਚਾ ਹੋ ਰਿਹਾ। ਸੋ ਬੇਅੰਤ ਪਰਿਵਾਰਾਂ ਨੇ ਮਹਾਰਾਜ ਦੇ ਕਿਰਪਾ ਦੁਆਰਾ ਆਪਣੀਆਂ ਕਮਾਈਆਂ ਸਫਲ ਕਰਦੇ ਹੋਏ ਹਾਂ, ਦਸਾਂ ਸਫਲ ਕਰਦੇ ਹੋਏ ਹਾਂ, ਬੇਅੰਤ ਬੇਅੰਤ ਮਾਇਆ ਗੁਰੂ ਸਾਹਿਬ ਨੇ ਚਰਨਾਂ 'ਚ ਭੇਟਾ ਕੀਤੀ ਹੈ, ਬਟ ਪਾਗੀ ਹਨ ਸਾਧਸੰਗ ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਮਾਇਆ ਸਫਲ ਨਹੀਂ ਕੀਤੀ ਉਹ ਜ਼ਰੂਰ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਤੁਸੀਂ ਵੱਧ ਤੋਂ ਵੱਧ ਜਿੰਨੀ ਤੁਸੀਂ ਕਰ ਸਕਦੇ ਹੋ ਮਾਇਆ ਭੇਟਾ ਕਰਕੇ ਆਪਣੀਆਂ ਕਮਾਈਆਂ ਸਫਲ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ ਇਹਨਾਂ ਭੋਗ ਪੈਣਗੇ 21 ਜੂਨ ਨੂੰ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਜੋ ਪਾਠ ਕਰ ਰਹੇ ਹੋ ਭਾਈ ਰਜਿੰਦਰ ਸਿੰਘ ਜੀ ਨਾਲ ਸੰਪਰਕ ਕਰਕੇ ਜ਼ਰੂਰ ਆਪਣਾ ਸਾਰਾ ਪ੍ਰੋਗਰਾਮ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ ਅਤੇ ਉਹਨਾਂ ਕੋਲ ਲੈ ਸਕਦੇ ਹੋ। ਉਹਨਾਂ ਨੰਬਰ ਹੈ 408-7-12-41-45। ਸੋ ਸਤਸੰਗ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਦਿਵਸ ਨੂੰ ਯਾਦ ਕਰਦੇ ਹੋਇਆਂ ਗੁਰੂ ਸਾਹਿਬ ਦੇ ਕਹਿਣਾ ਨੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗੁਰਦੁਆਰਾ ਸਾਹਿਬ ਦੇ ਟੂਲ ਦੇ ਨਿਸ਼ਾਨ ਸਾਹਿਬ ਦੇ ਚੋੜਾ ਸਾਹਿਬ ਦੀ ਸੇਵਾ ਹੋ ਰਹੀ ਹੈ ਐਤਵਾਰ ਨੂੰ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਨਿਸ਼ਾਨ ਸਾਹਿਬ ਦੇ ਚੋੜਾ ਸਾਹਿਬ ਦੀ ਸੇਵਾ ਹੋ ਰਹੀ ਹੈ ਐਤਵਾਰ ਨੂੰ ਤਕਰੀਬਨ 11:45 ਤੋਂ ਲੈ ਕੇ 12:30 ਤੱਕ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਓ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀਆਂ ਬਖਸ਼ੀਆਂ ਦਾਤਾਂ ਨੂੰ ਯਾਦ ਕਰਦੇ ਹੋਇਆਂ ਚੋੜਾ ਸਾਹਿਬ ਦੀ ਸੇਵਾ ਸਮੇਤ ਸਾਰੀ ਹਾਜ਼ਰੀ ਭਰ ਕੇ ਜੋ ਜੋ ਵੀ ਸਾਡੇ ਕੋਲੋਂ ਅਸੀਂ ਸੇਵਾ ਹੋ ਸਕਦੀ ਅਸੀਂ ਸਾਰੇ ਕਰੀਏ। ਸਤਸੰਗ ਜੀ ਵਾਰ ਵਾਰ ਬੇਨਤੀ ਹੈ ਕਿ ਐਤਵਾਰ 11:45 ਤੋਂ ਲੈ ਕੇ 12:45 ਤੱਕ ਚੋੜਾ ਸਾਹਿਬ ਦੀ ਸੇਵਾ ਹੋਣੀ ਹੈ, ਨਿਸ਼ਾਨ ਸਾਹਿਬ ਦੀ ਚੋੜਾ ਸਾਹਿਬ ਦੀ। ਇਹ ਸਖਤ ਹਾਜ਼ਰੀਆਂ ਭਰ ਕੇ ਜ਼ਰੂਰ ਆਪਾਂ ਆਪਣੀ ਜੋ ਸੇਵਾ ਕਰ ਸਕਦੇ ਜ਼ਰੂਰ ਕਰੋ। ਸਤਸੰਗ ਜੀ ਭਾਈ ਸਾਹਿਬ ਤਿਆਰ ਨੂੰ ਕੇ ਜਮ ਕਰੀ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿ ਗੁਰੂ ਜੀ ਵਾਹਿਗੁਰੂ ਜੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ

ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ।

ਪੁਰਜਾ ਪੁਰਜਾ ਕੱਟ ਮਾਰੇ ਕਬੂਨਾ ਛੱਡ ਹੈ ਖੇਤ। ਵਾਹਿਗੁਰੂ ਜੀ ਸਲੋਕ ਮਹਲਾ ਪਹਿਲਾ। ਜੂਠ ਨ ਰਾਗੀ ਜੂਠ ਨ ਵੇਦੀ ਜੂਠ ਨ ਚੰਦ

ਫੇਰਿਐ ਮੋਹ ਜੂਠਾ ਹੋਈ ਮਹੱਲਾ ਪਹਿਲਾ ਨਾਨਕ ਚੁੜੀਆਂ ਸੁੱਚੀਆਂ ਜੇ ਭਰ ਜਾਣੈ ਕੋਏ ਸੁਰਤੈ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤਦਾਨ ਰਾਜੇ ਚੁਰੀ ਨਿਆਮ ਕੀ ਪੜਿਆ ਸੱਚ ਧਿਆਨ ਪਾਣੀ ਚੇਤਨ ਧੁੱਪਹੀ ਮੁਖ ਪੀਤੈ ਤਿਖ ਜਾਏ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ ਨਾ ਸੁਣੀਏ ਸਭ ਨਾ ਸੁਣੀਏ ਸਭ ਸਿੱਧ ਹੈ ਰਿਦ ਪਿੱਛੇ ਆਵੇ ਨਾ ਸੁਣਿਆ ਨੌ ਨਿੱਧ ਮਿਲੇ ਮਨ ਚਿੰਦਿਆ ਪਾਵੇ ਨਾ ਸੁਣਿਆ ਸੰਤੋਖ ਹੋਏ ਕਵਲਾ ਚਰਨ ਧਿਆਵੇ ਨਾ ਸੁਣਿਆ ਸਹਿਜ ਉਪਜੈ ਸਹਿਜੇ ਸੁਖ ਪਾਵੇ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੇ।

ਪਰਮ ਸਨਮਾਨਯੋਗ ਸਾਹਿਬ ਕਮਾਲ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੇ ਹੋਏ ਉਦਮ ਅਤੇ ਬਲ ਦਾ ਸਦਕਾ ਚੰਦ ਪਲ ਗੁਰੂ ਕੀ ਗੋਦੀ ਅੰਦਰ ਸਭਾਏਮਾਨ ਹੋਣ ਦਾ ਸੁਭਾਗ ਮਾਲਕ ਨੇ ਖੁਦ ਬਖਸ਼ਿਸ਼ ਕੀਤਾ ਹੈ, ਰਹਿਮਤ ਹੈ। ਆਪ ਜੀ ਸਿੱਖ ਕੌਮ ਦੇ ਮਹਾਨ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਭਾਈ ਓਂਕਾਰ ਜੀ ਹੋਰਾਂ ਪਾਸੋਂ ਸ਼ਰਵਣ ਕਰ ਰਹੇ ਸੋ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੀ ਲੜੀਵਾਰ ਵਿਚਾਰ ਚਰਚਾ ਤਹਿਤ ਇੱਕ ਸ਼ਬਦ ਨੂੰ ਆਪਾਂ ਵਿਚਾਰਨ ਦਾ ਯਤਨ ਕਰਦੇ ਹਾਂ। ਅੱਜ ਦੇ ਇਸ ਪਾਵਨ ਸ਼ਬਦ ਦਾ ਅੰਗ ਹੈ 1240। ਇਸ ਪਾਵਨ ਸ਼ਬਦ ਦੇ ਵਿੱਚ ਗੁਰਮਤ ਵਿਚਾਰਧਾਰਾ ਨੇ ਸਾਡੇ ਨਿੱਤ ਕਰਮ ਜਿਹੜੇ ਕਰਮ ਕਾਂਡ ਹੈ ਉਹਨਾਂ ਵਿੱਚੋਂ ਝੂਠ ਦੇ ਸੰਬੰਧ ਚ ਪਹਿਲਾ ਸਲੋਕ ਉਚਾਰਨ ਕੀਤਾ ਹੈ ਕਿ ਮਨੁੱਖ ਝੂਠਾ ਕਿਵੇਂ ਹੁੰਦਾ ਹੈ ਤੇ ਸੁੱਚਾ ਕਿਵੇਂ ਹੋਣਾ ਹੈ। ਇਸ ਸਮੁੱਚੇ ਸ਼ਬਦ ਚ ਅਖੀਰ ਚ ਜੋ ਸਾਨੂੰ ਨਿਰੰਕਾਰ ਦੇ ਨਾਮ ਨਾਲ ਜੋੜਿਆ, ਕਿਉਂਕਿ ਗੁਰਬਾਣੀ ਦਾ ਹਰ ਸ਼ਬਦ ਸਾਨੂੰ ਸਾਰੇ ਪਾਸਿਓਂ ਘੁਮਾ ਕੇ ਪ੍ਰਮਾਣ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਿ ਕੇਵਲ ਤੇ ਕੇਵਲ ਨਾਮ ਤੋਂ ਬਿਨਾਂ ਇਸ ਮਨੁੱਖਾ ਦੇਹੀ ਦੀ ਗਤੀ ਨਹੀਂ ਹੈ। ਪੰਚਮ ਪਾਤਸ਼ਾਹ ਜੀ ਜਿਨ੍ਹਾਂ ਦਾ ਸ਼ਹੀਦੀ ਪੁਰਬ ਸਿੱਖ ਜਗਤ ਮਨਾ ਰਿਹਾ ਹੈ, ਆਪਾਂ ਵੀ ਕਥਾ ਤੋਂ ਬਾਅਦ ਉਹਨਾਂ ਨੂੰ ਸਮਰਪਿਤ ਹੋ ਕਰਕੇ ਧੁਰਕੀ ਬਾਣੀ ਉਹਨਾਂ ਦੀ ਚਾਰਨ ਕੀਤੀ ਹੋਈ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਜਪ ਜੀ ਆਪਾਂ ਸੰਗਤੀ ਰੂਪ ਵਿੱਚ ਪਿਛਲੇ ਕੁਝ ਦਿਨਾਂ ਤੋਂ ਪ੍ਰੰਭ ਕੀਤੇ ਨੇ, ਆਪ ਵੀ ਉਹਦੇ ਵਿੱਚ ਹਿੱਸਾ ਲੈਣ ਦਾ ਯਤਨ ਕਰਿਓ। ਕੁਛ ਕਰਦੇ ਨੇ ਮੇਰੇ ਵੀਰ ਤੇ ਭੈਣਾਂ ਗੁਰੂ ਕੇ ਰਾਗੀ ਪੜ੍ਹ ਰਹੇ ਸਨ ਕਲਯੁਗ ਜਹਾਜ ਅਰਜਨ ਗੁਰੂ। ਜੇ ਕਲਯੁਗ ਨੂੰ ਤਰਨਾ ਸੀ ਤੇ ਉਹਦੇ ਵਿੱਚ ਇੱਕ ਜਹਾਜ਼ ਨਿਰੰਕਾਰ ਵੱਲੋਂ ਚੇਚੇ ਤੌਰ ਤੇ ਭੇਜਿਆ ਗਿਆ, ਜਿਸ ਦੇ ਹੁਕਮ ਵਿੱਚ ਚੱਲ ਕੇ ਜਿਹਦੇ ਪਾਵਨ ਬਚਨਾਂ ਨੂੰ ਮੰਨ ਕੇ ਤੇ ਇਹ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ, ਵਿਕਾਰਾਂ ਦੇ ਸਾਗਰ ਨੂੰ ਤਰਿਆ ਜਾ ਸਕਦਾ। ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਬਚਨ ਨੇ ਉਹਦੇ ਰਹਿਮਤ ਕਰਦੇ ਨੇ ਆਪਣੇ ਸਿੱਖ ਤੇ। ਜਦੋਂ ਦਿਆਲੂ ਹੁੰਦੇ ਨੇ ਨਾ, ਉਹਨੂੰ ਨਾਮ ਦੀ ਦਾਤ ਬਖਸ਼ ਦਿੰਦੇ ਨੇ ਤੇ ਉਹਨੂੰ ਵੀ ਜਹਾਜ਼ ਬਣਾ ਦਿੰਦੇ ਨੇ। ਭਾਈ ਮੰਝ ਨੇ ਗੁਰੂ ਪਾਤਸ਼ਾਹ ਦੇ ਪਾਵਨ ਹੁਕਮਾਂ ਮੁਤਾਬਕ ਸਭ ਛੱਡ ਦਿੱਤਾ, ਸਖੀ ਸਰਵਰ ਦੀ ਪੂਜਾ ਛੱਡਤੀ, ਜਗ੍ਹਾ ਘਰ ਵਿੱਚੋਂ ਢਾਹ ਦਿੱਤੀ। ਗੁਰੂ ਕੇ ਪੱਲੇ ਲੱਗ ਗਿਆ, ਸੱਚੇ ਪਾਤਸ਼ਾਹ ਰਹਿਮਤ ਕੀਤੀ, ਕਹਿਣ ਲੱਗੇ ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਵਾਲਾ। ਗੁਰੂ ਕੇ ਸਿੱਖ ਨੂੰ ਵੀ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕਾ ਸਿੱਖ ਵੀ ਜੇ ਪਾਵਨ ਬਚਨਾਂ ਤੇ ਆਪਣਾ ਯਕੀਨ ਲੈ ਆਵੇ, ਉਹ ਵੀ ਸੰਸਾਰ ਸਾਗਰ ਤੋਂ ਤਰਨ ਵਾਲਾ ਜਹਾਜ਼ ਬਣ ਜਾਂਦਾ ਹੈ। ਤੇ ਗੁਰੂ ਰੂਪੀ ਜਹਾਜ਼ ਵਿੱਚ ਬਹਿੰਦਾ ਕੌਣ ਹੈ? ਸਤਿਗੁਰ ਦਾ ਪਾਵਨ ਵਚਨ ਹੈ, ਸਤਿਗੁਰ ਕੇ ਭਾਣੇ ਜੋ ਚੱਲੇ ਵਿੱਚ ਬੋਹਿਥ ਬੈਠਾ ਹੈ। ਕਹਿਣ ਲੱਗੇ ਸਮਝ ਲਓ ਜਿਹੜਾ ਗੁਰੂ ਕੇ ਭਾਣੇ 'ਚ ਤੁਰਨ ਲੱਗ ਪਿਆ ਨਾ, ਉਹ ਇਹ ਸਮਝੇ ਕਿ ਮੈਂ ਬੋਹਿਥ ਵਿੱਚ ਬੈਠ ਗਿਆ ਜਿਹਨੇ ਮੈਨੂੰ ਕਲਯੁਗ ਤੋਂ ਪਾਰ ਕਰ ਦੇਣਾ। ਬਸ ਕਿੱਡੀ ਪਿਆਰੀ ਯੁਕਤੀ! ਸ਼ਹਿਨਸ਼ਾਹ ਨੇ ਆਪਣਾ ਸਭ ਕੁਝ ਵਾਰ ਕੇ ਤਨ ਮਨ ਤੱਤੀਆਂ ਤਵੀਆਂ ਤੇ ਤਸੀਹੇ ਝੱਲ ਲਏ, ਲੇਕਿਨ ਸਾਨੂੰ ਇੱਕ ਐਸਾ ਜਹਾਜ਼ ਬਾਣੀ ਦਾ ਬਖਸ਼ ਦਿੱਤਾ ਹੈ ਕਿ ਜਿਹੜਾ ਇਹਦੇ ਅਨੁਸਾਰੀ ਹੋ ਜਾਂਦਾ ਹੈ, ਜਿਹੜੇ ਇਹਦੇ ਬਚਨ ਮੰਨ ਲੈਂਦਾ ਹੈ, ਉਹ ਸੰਸਾਰ ਸਾਗਰ ਤਰ ਜਾਂਦਾ ਹੈ। ਸਮੇਂ ਦੀ ਹਕੂਮਤ ਨੇ, ਵਿਰੋਧੀਆਂ ਨੇ ਯਤਨ ਕੀਤਾ ਸੀ ਵੀ ਸ਼ਾਇਦ
ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਿਆਂ ਇਹ ਜਿਹੜਾ ਸਿਲਸਿਲਾ ਪ੍ਰੰਭ ਕੀਤਾ ਗਿਆ ਗੁਰੂ ਸਾਹਿਬਾਨ ਵਾਲਾ ਇਹ ਖਤਮ ਹੋ ਜਾਏਗਾ। ਲੇਕਿਨ ਉਹ ਭੁੱਲ ਗਏ ਕਿ ਗੁਰਮਤ ਵਿਚਾਰਧਾਰਾ ਦੇ ਵਿੱਚ ਸਰੀਰ ਗੁਰੂ ਨਹੀਂ ਹੈ ਤੇ ਸ਼ਬਦ ਗੁਰੂ ਦੀ ਬਾਤ ਹੈ ਤੇ ਸ਼ਬਦ ਨੂੰ ਕੌਣ ਸ਼ਹੀਦ ਕਰ ਸਕਦਾ ਹੈ, ਕੌਣ ਮਾਰ ਸਕਦਾ ਹੈ, ਕੌਣ ਡਰਾ ਸਕਦਾ ਹੈ, ਸ਼ਬਦ ਦੇ ਚੰਨ ਨੂੰ ਕੌਣ ਬੁਝਾ ਸਕਦਾ ਹੈ। ਅੱਜ ਵੀ ਬੜੇ ਯਤਨ ਕਰਦੇ ਨੇ ਬੇਅਦਬੀਆਂ ਕਰਨ ਦਾ, ਪਰ ਸੱਚੇ ਪਾਤਸ਼ਾਹ ਦਾ ਪਾਵਨ ਚਾਨਣ ਜਿਹੜਾ ਹੈ ਉਹ ਮਨੁੱਖਤਾ ਨੂੰ ਗਿਆਨ ਵੰਡਦਾ ਹੈ, ਵੰਡਦਾ ਰਹੇਗਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ। ਸ਼ਹਿਨਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਬੜਾ ਸੁਖੈਨ ਢੰਗ ਤਰੀਕਾ ਸਾਨੂੰ ਦੱਸਦੇ ਨੇ ਸੰਸਾਰ ਸਾਗਰ ਧਰਨ ਦਾ। ਭਾਈ ਪੁਰੀਆ ਜੀ ਅਤੇ ਭਾਈ ਝੂੜ ਜੀ, ਇਹ ਬੜਾ ਨਾ ਪਿਆਰਾ ਜਿਹਾ ਵਿਸ਼ਾ ਹੈ। ਭਾਈ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਬੜਾ ਪਿਆਰਾ ਸਾਰਾ ਹੀ ਸਾਡੇ ਪ੍ਰਾਤਨ ਗ੍ਰੰਥ ਦਾ, ਸਾਰੇ ਗੁਰਸਿੱਖਾਂ ਦਾ ਗੁਰੂ ਘਰ ਵਿੱਚ ਆਉਣਾ ਗੁਰਪ੍ਰਾ ਸੂਝ ਗ੍ਰੰਥ ਵਿੱਚ ਬੜੇ ਵਾਕਿਆ ਨੇ। ਜਦੋਂ ਗੁਰੂ ਘਰ ਵਿੱਚ ਸਿੱਖ ਆਉਂਦਾ ਹੈ ਨਾ ਅਤੇ ਉਹ ਆਪਣੇ ਮਨ ਦੀ ਭਾਵਨਾ ਗੁਰੂ ਅੱਗੇ ਯਾਰ ਕਰਦਾ ਹੈ, ਜੋ ਲੈਣ ਵਾਸਤੇ ਆਇਆ, ਜੋ ਪ੍ਰਾਪਤ ਕਰਨ ਲਈ ਆਇਆ, ਜੋ ਆਪਣੇ ਅੰਦਰ ਦੀ ਬਾਤ ਹੈ ਗੁਰੂ ਅੱਗੇ ਰੱਖ ਦਿੰਦਾ ਹੈ। ਅਤੇ ਗੁਰੂ ਹਰ ਸਿੱਖ ਦੀ ਅੰਦਰ ਦੀ ਬਾਤ ਸੁਣ ਕੇ ਅਤੇ ਉਹਦਾ ਹੱਲ ਦੱਸਦੇ ਨੇ। ਹੁਣ ਸਵਾਲ ਉਹ ਜਦੋਂ ਵੇਖਾਂਗੇ ਨਾ ਕਿਹੜੇ ਸਿੱਖ ਨੇ ਕੀ ਕਿਹਾ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅੰਗਦ ਦੇਵ ਨੂੰ ਕਿਹੜੇ ਕਿਹੜੇ ਸਿੱਖ ਆ ਕੇ ਮਿਲੇ, ਉਹਨਾਂ ਕੀ ਪੁੱਛਿਆ, ਬੜਾ ਪਿਆਰਾ ਵਿਸ਼ਾ ਹੈ। ਮੈਂ ਆਪਣਾ ਗੁਰਪੂਛ ਦੇਖਿਆ ਵਾਲੀ ਬਾਤ, ਅਸੀਂ ਗੁਰੂ ਨੂੰ ਪੁੱਛ ਕੇ ਦੇਖੀਏ, ਗੁਰੂ ਦੇ ਆਖੇ ਲੱਗੀਏ, ਪੁੱਛਣ ਦਾ ਮਤਲਬ ਤਾਂ ਹੀ ਹੈ ਜੇ ਉਸਦੇ ਆਖੇ ਲੱਗਣਾ। ਅਤੇ ਭਾਈ ਪੁਰੀਆ ਅਤੇ ਭਾਈ ਚੂੜ ਜੀ ਮੰਨੇ ਪਰਮੰਨੇ ਇਲਾਕੇ ਦੇ ਚੌਧਰੀ ਅਤੇ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਆਏ ਅਤੇ ਕਹਿਣ ਲੱਗੇ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ, ਭਈ ਤੁਸੀਂ ਕਹਿੰਦੇ ਹੋ ਸੱਚ ਬੋਲਣਾ ਚਾਹੀਦਾ, ਸੱਚ ਦਾ ਵਪਾਰ ਕਰਨਾ ਚਾਹੀਦਾ, ਝੂਠ ਨਹੀਂ ਬੋਲਣਾ ਚਾਹੀਦਾ, ਪਰ ਅਸੀਂ ਸੰਸਾਰੀ ਹਾਂ, ਮਾਲਕਾ ਝੂਠ ਹੀ ਸਾਡਾ ਧੰਦਾ, ਝੂਠ ਬਿਨਾਂ ਸਾਡਾ ਗੁਜ਼ਾਰਾ ਨਹੀਂ। ਬੜੀ ਸੱਚੀ ਗੱਲ ਕਹੀ, ਕਿਉਂਕਿ ਗੁਰੂ ਅੱਗੇ ਸੱਚੀ ਗੱਲ ਕਹਿ ਦੇਣੀ ਚਾਹੀਦੀ ਹੈ। ਗੁਰੂ ਜਾਣਦਾ ਤਾਂ ਹੈ ਅਤੇ ਕਿੰਨਾ ਚੰਗਾ ਹੋਵੇ ਅਸੀਂ ਆਪਣੇ ਗੁਨਾਹ ਆਪ ਗੁਰੂ ਕੀ ਹਜ਼ੂਰੀ ਸਵੀਕਾਰ ਕਰ ਲਈਏ। ਉਹ ਗੱਲ ਵੱਖਰੀ, ਕਈ ਵਾਰੀ ਅਸੀਂ ਹਜ਼ੂਰੀ 'ਚ ਤਖ਼ਤ ਦੇ ਸਾਹਮਣੇ ਆਪਣੇ ਸਾਰੇ ਗੁਨਾਹ ਕਬੂਲ ਕਰ ਲੈਂਦੇ ਹਾਂ ਅਤੇ ਥੋੜ੍ਹੇ ਦਿਨਾਂ ਬਾਅਦ ਫਿਰ ਮੁੱਕਰ ਜਾਂਦੇ, ਸਾਡੇ ਸਨਮੁੱਖ ਹੀ ਸਾਰਾ ਕੁਛ। ਗੁਰਸਿੱਖਾਂ ਨੇ ਆਪਣਾ ਸਵਾਲ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ 'ਚ ਹਾਜ਼ਰ ਕਹਿ ਦਿੱਤਾ, ਸ਼ਹਿਨਸ਼ਾਹ ਤੁਸੀਂ ਸੱਚ ਦੀ ਗੱਲ ਕਰਦੇ ਹੋ, ਸੱਚ ਨਾਲ ਜੋੜਦੇ ਹੋ, ਸਾਡਾ ਕਾਰੋਬਾਰ ਜਿਹੜਾ ਸੱਚ ਝੂਠ ਛੱਡਣਾ ਹੈ ਔਖਾ, ਅਸੀਂ ਪਿੰਡ ਦੇ ਚੌਧਰੀ ਹਾਂ, ਕੋਈ ਯੁਗਤੀ ਹੈ? ਵੇਖੋ ਅਗਲਾ ਸਵਾਲ, ਵੀ ਸਾਡਾ ਝੂਠ ਜਿਹੜਾ ਉਹ ਖਤਮ ਹੋ ਜਾਏ। ਅਤੇ ਗੁਰੂ ਦਾ ਮਤਲਬ ਗੁਰ ਦੇਣਾ, ਯੁਗਤੀ ਦੇਣੀ, ਗੁਰ ਅਤੇ ਗੁਰੂ ਅਤੇ ਯੁਗਤੀ ਕੋਈ ਬਾਤ ਹੈ? ਸ਼ਹਿਨਸ਼ਾਹ ਮੁਸਕਰਾਏ, ਖੁਸ਼ ਹੋਏ, ਸਿੱਖ ਨੇ ਅੰਦਰ ਦੀ ਗੱਲ ਕਹਿ ਦਿੱਤੀ। ਹੁਣ ਇਹਦੇ ਸਾਹਮਣੇ ਗੱਲ ਨਹੀਂ ਕਰਨੀ, ਗੁਰੂ ਨਾਲ ਆਪਣੇ ਪਿਤਾ ਨਾਲ ਬਾਤ ਨਹੀਂ ਕਰਨੀ, ਤੇ ਕਰਨੀ ਕਿਹਦੇ ਨਾਲ? ਦੁੱਖ ਸੁੱਖ ਇਹਦੇ ਨਾਲ ਹੀ ਹੈ ਨਾ, ਮੇਰਾ ਦੁੱਖ ਸੁੱਖ ਤੋਂ ਤੁਸੀਂ ਪਾਸ। ਤੇ ਗੁਰੂ ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ, ਸਿੱਖੋ ਹੈ ਯੁਗਤੀ ਕਿਉਂ ਨਹੀਂ ਹੈ? ਔਰ ਉਹ ਯੁਗਤੀ ਜੇ ਆਪਾਂ ਵਿਚਾਰ ਲਈਏ ਤੇ ਕਿਤੇ ਸਮਝ ਲਈਏ, ਆਪਾਂ ਜਿੰਨੇ ਕੁ ਬੈਠੇ ਹਾਂ, ਜਿੰਨੇ ਗੁਰੂ ਕੀ ਹਜ਼ੂਰੀ ਚਾਹੁੰਦੇ ਹਾਂ, ਤੇ ਸਾਡਾ ਗੁਰਪੁਰਬ ਮਨਾਇਆ ਸਫਲਾ ਹੋ ਜਾਣਾ ਜੀ। ਬੜਾ ਸਿਖਾਇਣ ਜਿਹਾ ਮਾਰਗ ਦੱਸਦੇ ਨੇ, ਬੜਾ ਸਿਖਾਇਣ। ਕਹਿਣ ਲੱਗੇ ਇੱਦਾਂ ਕਰੋ, ਫਿਰ ਝੂਠ ਨਹੀਂ ਛੱਡਿਆ ਜਾਂਦਾ ਨਾ। ਇੱਕ ਕੰਮ ਕਰੋ, ਵੀ ਤੁਸੀਂ ਆਪਣੇ ਨਗਰ 'ਚ ਨਾ

ਤੇ ਸ਼ਬਦ ਦੀ ਵਿਆਖਿਆ ਕਥਾ ਵਿਚਾਰ ਸਰਵਣ ਕਰਨੀ ਹੈ। ਇਹ ਨੇਮ ਨਾਲ ਕਰਿਆ ਜੀ, ਜਦੋਂ ਟਾਈਮ ਲੱਗੇ, ਕਿਉਂ ਗ੍ਰਿਸ਼ਤੀ ਬੰਦਾ ਕਿਸੇ ਦਿਨ ਨਹੀਂ ਵੀ ਲੱਗਦਾ ਟਾਈਮ। ਇਹ ਤੁਸੀਂ ਆਪਣਾ ਨੇਮ ਬਣਾਉਣ ਦਾ ਯਤਨ ਕਰੋ ਤੇ ਇੱਕ ਕੰਮ ਹੋਰ ਕਰਿਓ ਵੀ ਪੋਥੀ ਸੁਣਿਓ, ਸ਼ਬਦ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਮਨ ਨੂੰ ਹਾਜ਼ਰ ਕਰਕੇ ਸੁਣ ਲਿਓ। ਸੰਸਾਰ ਦੇ ਕੰਮ ਜਿਵੇਂ ਕਰਦੇ ਕਰੀ ਜਾਓ ਤੇ ਇਹਦੇ ਨਾਲ ਇੱਕ ਹੋਰ ਕਰਮ ਕਰਿਓ ਵੀ ਰਾਤ ਨੂੰ ਜਦੋਂ ਆਪਣੇ ਬਿਸਤਰੇ ਤੇ ਬਹਿੰਦੇ ਹੋ ਨਾ, ਸਾਰੇ ਦਿਨ ਦਾ ਕੰਮ ਧੰਦਾ ਕੀਤਾ, ਚੌਧਰ ਕੀਤੀ, ਲੋਕਾਂ ਨੂੰ ਮਿਲੇ, ਲੋਕਾਂ ਨੇ ਫੈਸਲੇ ਕੀਤੇ, ਕੰਮ ਕਾਜ ਵੇਖਿਆ, ਜੋ ਵੀ ਕਰਦੇ ਸੰਸਾਰੀ ਲੋਕ ਅਸੀਂ, ਕਹਿੰਦੇ ਰਾਤ ਨੂੰ ਨਾ ਇੱਕ ਕਾਗਜ਼ ਤੇ ਲਿਖ ਲੈਣਾ ਵੀ ਅੱਜ ਮੈਂ ਕਿੰਨੀ ਕੁ ਵਾਰੀ ਝੂਠ ਬੋਲਿਆ ਤੇ ਕਿੰਨਾ ਕੁ ਮੈਂ ਸੱਚ ਬੋਲਿਆ। ਇਹ ਲਿਖਿਆ ਜੀ ਇਮਾਨਦਾਰੀ ਨਾਲ ਲਿਖ ਲਿਓ। ਕਹਿੰਦੇ ਰੋਜ਼ ਸ਼ਾਮ ਨੂੰ ਅਸੀਂ ਜਿਹੜੇ ਸੋਲੇ ਦਾ ਪਾਠ ਕਰਦੇ ਤਾਂ ਮਕਸਦ ਇਹੀ ਹੈ ਵੀ ਚੰਦ ਪਲ ਸੌਣ ਲੱਗਿਆਂ ਇੱਕ ਵਾਰ ਆਪਣੇ ਗਰਵਾਨ ਮੈਂ ਸੀਰ ਸਰ ਨੀਵਾਂ ਕਰਕੇ ਵੇਖ ਲਈਏ ਵੀ ਮੈਂ ਅੱਜ ਕਿੰਨੇ ਕੁ ਗੁਨਾਹ ਕੀਤੇ ਨੇ, ਮੈਂ ਕਿੰਨੇ ਕੁ ਚੰਗੇ ਕਰਮ ਕੀਤੇ, ਅੱਜ ਕਿੰਨੇ ਕੁ ਮਾੜੇ ਕੀਤੇ। ਕਹਿਣ ਲੱਗੇ ਲਿਖ ਲਿਓ ਕਾਗਜ਼ ਤੇ ਮਹੀਨੇ ਬਾਅਦ ਤੁਸੀਂ ਇੱਥੇ ਆ ਜਾਓ ਮੇਰੇ ਕੋਲ ਤੇ ਉਹ ਕਾਗਜ਼ ਨਾਲ ਲੈ ਆਇਓ। ਹਾਂ ਸੱਚੇ ਸੀ ਤੇ ਆਣ ਕੇ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ 'ਚ ਉਹ ਕਾਗਜ਼ ਪੇਸ਼ ਕਰਤਾ, ਪੜ੍ਹ ਕੇ ਸੁਣਾ ਤਾ, ਸੰਗਤ ਬੈਠੀ ਹੈ ਤੇ ਕੂੜ ਝੂਠ ਜ਼ਿਆਦਾ ਤੇ ਸੱਚ ਕਿਤੇ ਕਿਤੇ ਸੱਚ ਵੀ ਵਿੱਚ ਹੋਵੇ ਵੀ ਅੱਜ ਸੱਚ ਦਾ ਆਹ ਕੰਮ ਕੀਤਾ ਸੀ, ਇੱਥੇ ਮੈਂ ਸੱਚ ਬੋਲਿਆ ਸੀ, ਜਿੱਥੇ ਝੂਠ ਬੋਲਿਆ ਸੱਚ ਲੈ ਕੇ ਸਾਡੇ ਵਰਗਾ ਹੁੰਦਾ ਤੇ ਅਸੀਂ ਸਭ ਕੁਝ ਸੱਚ ਲਿਖ ਕੇ ਚੱਲ ਜਾਣਾ ਸੀ ਵੀ ਅਸੀਂ ਤੇ ਸੱਚ ਹੀ ਕਰਦੇ ਹਾਂ। ਗੁਰੂ ਕੋਲ ਸੱਚੇ ਆਉਣ ਲਈ ਆਉਂਦੇ ਨਾ ਸੱਚੇ ਪਾਤਸ਼ਾਹ, ਕਿਰਪਾ ਤੇਰੀ। ਹੁਣ ਜਦੋਂ ਉੱਥੇ ਜਾ ਕੇ ਪੜ੍ਹਿਆ ਗਿਆ ਸੰਗਤ ਵਿੱਚ ਤੇ ਸੱਚੇ ਪਾਤਸ਼ਾਹ ਨੇ ਸ਼ਾਬਾਸ਼ ਦਿੱਤੀ, ਵਾਹ ਭਾਈ ਬਹੁਤ ਸੋਹਣਾ ਸ਼ਾਬਾਸ਼ ਲੱਗੇ ਰਹੋ। ਮਹੀਨੇ ਬਾਅਦ ਫਿਰ ਆਇਓ। ਹੁਣ ਸ਼ਬਦ ਦਾ ਥੋੜ੍ਹਾ ਥੋੜ੍ਹਾ ਅਸਰ ਹੋਣ ਲੱਗਾ, ਦੂਜੇ ਮਹੀਨੇ ਗਏ ਤੇ ਪਹਿਲੇ ਮਹੀਨੇ ਨਾਲੋਂ ਥੋੜ੍ਹੇ ਜਿਹੇ ਜਿਹੜੇ ਨੇ ਝੂਠ ਘਟਿਆ ਤੇ ਸੱਚ ਵਧਿਆ। ਜਦੋਂ ਸੰਗਤ ਵਿੱਚ ਜਾ ਕੇ ਪੜ੍ਹਦੇ ਨੇ ਨਾ ਤੇ ਉਦੋਂ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ, ਪਰ ਸੱਚ ਲਿਖ ਕੇ ਲੈ ਕੇ ਆਉਂਦੇ ਰਹੇ ਤੇ ਇਸ ਡਰ ਤੋਂ ਵੀ ਗੁਰੂ ਕੀ ਹਜ਼ੂਰੀ 'ਚ ਲੋਕ ਸੁਣਦੇ ਨੇ। ਹੁਣ ਉਦਾਂ ਤਾਂ ਅਸੀਂ ਚੰਗੇ ਭਲੇ ਬੀਬੇ ਸਿੱਖ ਬਣ ਕੇ ਆ ਜਾਈਦਾ, ਗੁਰੂ ਕੀ ਹਜ਼ੂਰੀ 'ਤੇ ਉਸੇ ਤਰ੍ਹਾਂ ਹੀ ਮੁੜ ਜਾਈਦਾ ਹੈ। ਜਦੋਂ ਆਪਣੇ ਗਨਾਹ ਕਬੂਲਣ ਲੱਗ ਪਈਏ, ਆਪਣੇ ਲੋਕ ਗਨਾਹ ਦੱਸਣ ਲੱਗ ਪਈ ਵੀ ਇੰਨਾ ਕੁ ਮਹੀਨੇ 'ਚ ਮੈਂ ਝੂਠ ਬੋਲਿਆ, ਇੰਨਾ ਕੁ ਮੈਂ ਸੱਚ ਬੋਲਿਆ, ਫਿਰ ਹੋ ਸਕਦਾ ਅੰਦਰ ਕੋਈ ਤਬਦੀਲੀ ਆਵੇ, ਕੋਈ ਅੰਦਰ ਲਾਂਤ ਪਵੇ, ਅੰਦਰ ਜਾਗਰੂਕਤਾ ਆ ਜਾਏ। ਕਹਿੰਦੇ ਇਸ ਤਰ੍ਹਾਂ ਸਹੀਜੇ ਸਹੀਜੇ ਹਰ ਮਹੀਨੇ ਆਉਣਾ, ਸ਼ਬਦ ਦੀ ਕਥਾ ਵੀ ਸੁਣਨੀ, ਜਿੰਨਾ ਕੁ ਬਾਣੀ ਪੜੇਗੀ ਬਾਣੀ ਵੀ ਪੜ੍ਹਨੀ ਹੈ ਤੇ ਸਹੀਜੇ ਸਹੀਜੇ ਉਹ ਪਾਪ ਕਰਮ ਜਿਹੜੇ ਘਟਦੇ ਗਏ, ਝੂਠ ਘਟਦਾ ਗਿਆ, ਸੱਚ ਵੱਧਦਾ ਗਿਆ ਤੇ ਗੁਰੂ ਸਾਹਿਬ ਹਰ ਵਾਰੀ ਸ਼ਾਬਾਸ਼ ਦੇ ਦੇਣ, ਠੀਕ ਹੈ ਲੱਗੇ ਰਹੋ, ਤੁਰੇ ਹੋ ਤੁਸੀਂ, ਠੀਕ ਮਾਰਗ ਤੇ ਚੱਲ ਰਹੇ ਹੋ। ਕਦੀ ਆਪਣੇ ਆਪ ਨੂੰ ਵੇਖਿਆ ਅਸੀਂ ਸ਼ੀਰ ਮਾਰਗ ਤੇ ਤੁਰੇ ਹਾਂ ਕਿ ਨਹੀਂ ਤੁਰੇ? ਕਹਿਣ ਲੱਗੇ ਜਦੋਂ 6 ਮਹੀਨਿਆਂ ਬਾਅਦ ਪੇਪਰ ਲੈ ਕੇ ਆਏ ਨਾ, ਉਹਦੇ ਵਿੱਚ ਕੇਵਲ ਸੱਚ ਰਹਿ ਗਿਆ, ਝੂਠ ਖਤਮ ਹੋ ਗਿਆ, ਝੂਠ ਗਲੋਂ ਲੈ ਗਿਆ, ਕੰਮ ਵੀ ਸੰਸਾਰ ਦਾ ਚੱਲਦਾ ਰਿਹਾ, ਚੌਧਰ ਵੀ ਉਸ ਤਰ੍ਹਾਂ ਬਣੀ ਰਹਿ ਗਈ। ਜਿਹੜੇ ਕਹਿੰਦੇ ਸਾਡਾ ਝੂਠ ਬਿਨਾਂ ਸਰਦਾ ਨਹੀਂ, ਅਸੀਂ ਬਹੁਤੇ ਬੰਦੀ ਬੈਠੇ ਵੀ ਝੂਠ ਨਾ ਬੋਲਿਆ ਖੁਰੇ ਗੁਜ਼ਾਰਾ ਹੋਣਾ ਕਿ ਨਹੀਂ। ਭਾਈ ਜੇ ਜੁਗਤੀ ਵਰਤ ਲਈਏ ਨਾ, ਸੱਚੇ ਪਾਤਸ਼ਾਹ ਦੇ ਸ਼ਬਦ ਸੁਣੀਏ, ਕਥਾ ਸੁਣੀਏ, ਕੀਰਤਨ ਸੁਣੀਏ, ਪਾਠ ਕਰੀਏ ਤੇ ਆਪਣੇ ਵਿੱਚੋਂ ਥੋੜੇ ਥੋੜੇ ਕਰਕੇ ਸੱਚ ਵਾਲੇ ਪਾਸੇ ਨੂੰ ਤੁਰਨਾ ਸ਼ੁਰੂ ਕਰੀਏ, ਬਹੁਤਾ ਸਮਾਂ ਨਹੀਂ ਜੇ ਲੱਗਦਾ। ਹਾਂ ਜੇ ਲੈ ਕੇ ਕੁਝ ਨਹੀਂ ਜਾਣਾ, ਕਈ ਵਿਅਕਤੀ ਵੇਖੇ ਨੇ 60 ਸਾਲ ਹੋ ਗਏ ਨੇ, ਉਹ ਕਹਿਣ ਲੱਗਾ ਮੈਂ ਬੜੇ ਕਥਾਕਾਰ ਸੁਣ ਲਏ। ਲੁਧਿਆਣੇ ਇੱਕ ਟੱਕਰਿਆ ਸੀ, ਮੈਂ ਪਹਿਲਾਂ ਐਸ ਗੁਰਦੁਆਰੇ ਕਥਾ ਸੁਣਨਾ, ਫਿਰ ਐਸ ਗੁਰਦੁਆਰੇ ਕਥਾ ਸੁਣਨਾ ਤੇ ਉਹਨੂੰ ਪੁੱਛਿਆ ਵੀ ਫਿਰ ਤੇ ਬੜੀ ਕਿਰਪਾ ਹੋ ਗਈ ਹੈ, ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਿਆ? ਕਹਿੰਦੇ ਨਹੀਂ, ਅੰਮ੍ਰਿਤਧਾਰੀ ਮੈਂ ਅਜੇ ਤੱਕ ਨਹੀਂ ਹੋਇਆ, ਮੈਂ ਅਜੇ ਗੁਰੂ ਦੇ ਲੜਾ ਅਜੇ ਤੱਕ ਨਹੀਂ ਲੱਗਾ। ਚਲੋ ਕਿਰਪਾ ਕੀਤੀ ਖੋਰੇ, ਕਦੋਂ ਹੋ ਗਈ ਆ, ਪਰ ਇੰਨਾ ਲੰਮਾ ਸਮਾਂ ਨਹੀਂ ਲੱਗਣਾ ਚਾਹੀਦਾ। 6 ਮਹੀਨੇ ਸੱਚੇ ਪਾਤਸ਼ਾਹ ਨੇ ਸਾਡੇ ਸਾਹਮਣੇ ਸਾਖੀ ਕਹੀ ਹੋਈ, ਗੁਰੂ ਰਹਿਮਤ ਵਰਤਾਵੇ, ਗੁਰੂ ਬਖਸ਼ਿਸ਼ ਕਰ ਦੇਵੇ ਤੇ ਅਸੀਂ ਇਸ ਜੁਗਤੀ ਤੇ ਚੱਲਦਿਆਂ ਹੋਇਆਂ ਚੱਲਦਿਆਂ ਚੱਲਦਿਆਂ ਸਹਿਜੇ ਸਹਿਜੇ ਗੁਰੂ ਕੇ ਗਿਆਨ ਨਾਲ ਆਪਣੇ ਆਪ ਨੂੰ ਰੋਸ਼ਨ ਕਰ ਸਕ

ਸਕਦੇ ਹਾਂ। ਸੱਚੇ ਪਾਤਸ਼ਾਹ ਨੇ ਸ਼ਹਾਦਤ ਦੇ ਕੇ ਸਾਨੂੰ ਇਹ ਬਾਤਾਂ ਸਮਝਾਈਆਂ ਕਿ ਜਿਹੜਾ ਸੱਚ ਦੇ ਮਾਰਗ ਤੇ ਤੁਰ ਪੈਂਦਾ ਹੈ ਨਾ, ਉਹਨੂੰ ਦੁਨੀਆਂ ਦਾ ਕੋਈ ਭੈ, ਕੋਈ ਡਰ, ਕੋਈ ਤੋਟਾ ਨਹੀਂ ਰਹਿੰਦਾ। ਸ਼ਹਿਨਸ਼ਾਹ ਰਹਿਮਤ ਵਰਤਾਉਂਦੇ ਨੇ, ਬਖਸ਼ਿਸ਼ ਕਰਦੇ ਨੇ, ਆਓ ਆਪਾਂ ਉਸ ਮਹਾਨ ਸ਼ਖਸੀਅਤ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਤੱਤੀਆਂ ਤਵੀਆਂ ਦੇ ਤਸੀਹੇ ਜਰੇ, ਉੱਬਲਦੀਆਂ ਦੇਗਾਂ ਦੇ ਪਾਣੀ ਵਿੱਚ ਉਬਾਲੇ ਗਏ, ਤਨ ਕਰਕੇ ਮੁਸੀਬਤਾਂ ਝੱਲ ਕੇ ਅਤੇ ਸਾਨੂੰ ਇਸ ਮਹਾਨ ਗ੍ਰੰਥ ਨਾਲ ਜੋੜਿਆ ਹੈ, ਜਿਸ ਬਾਬਤ ਕਿਹਾ ਗਿਆ ਥਾਲ ਵਿੱਚ ਤਿੰਨ ਵਸਤੂ ਪਾਇਓ ਸਤ ਸੰਤੋਖ ਵਿਚਾਰੋ। ਸਤ ਸੰਤੋਖ ਦੀ ਵਿਚਾਰ ਜਿਹੜੀ ਹੈ ਇਹਦੇ ਵਿੱਚ ਹੈ। ਇਕੱਲਾ ਪੜ੍ਹਨਾ ਨਹੀਂ, ਅਮਲ ਵਿੱਚ ਲੈ ਕੇ ਆਉਣਾ। ਸੱਚੇ ਪਾਤਸ਼ਾਹ ਕਿਰਪਾ ਕਰੇ, ਉਹਨਾਂ ਦੀ ਮਹਾਨ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ। ਜਿੰਨੀ ਸ਼ਰਧਾ ਨਾਲ ਗੁਰਪੁਰਬ ਮਨਾ ਸਕੀ ਉਹ ਸ਼ਰਧਾ ਵਿੱਚ ਆਉਣਾ ਚਾਹੀਦਾ ਹੈ। ਗੁਰੂ ਪ੍ਰਤੀ ਪਿਆਰ, ਗੁਰੂ ਪ੍ਰਤੀ ਸਤਿਕਾਰ, ਗੁਰੂ ਕੀ ਘਰਣਾ ਪ੍ਰਤੀ ਸਾਡਾ ਯਤਨ, ਉਹਨਾਂ ਦੇ ਪਏ ਹੋਏ ਪੂਰਨਿਆਂ 'ਤੇ ਤੁਰਨ ਦਾ ਸਾਡਾ ਫਰਜ਼ ਬਣਦਾ ਹੈ। ਗੁਰੂ ਕਿਰਪਾ ਕਰੇ, ਅੱਜ ਦੇ ਇਸ ਪਾਵਨ ਸ਼ਬਦ ਵਿੱਚ ਵੀ ਗੁਰੂ ਸਾਹਿਬਾਨ ਸਾਨੂੰ ਸੰਸਾਰ ਸਾਗਰ ਤੋਂ ਤਰਨ ਦੇ ਲਈ ਜਿਹੜੀਆਂ ਵਿਖਾਵੇ ਦੀਆਂ ਝੂਠੀਆਂ ਮਨੌਤਾਂ ਬਣੀਆਂ ਹੋਈਆਂ ਨੇ, ਜਾਂ ਇਉਂ ਕਹਿ ਲਈਏ ਜਿਹੜਾ ਅਸੀਂ ਆਪਣੇ ਅੰਦਰ ਦੀ ਝੂਠ ਧੋਣ ਦੇ ਲਈ ਹੋਰ ਤਰੀਕੇ ਲੱਭ ਲਏ, ਉਹਨਾਂ ਦਾ ਜੇਕਰ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਪਹਿਲਾਂ ਜੋ ਸਲੋਕ ਲਿਖਿਆ ਹੋਇਆ ਹੈ ਉਹਦੇ ਵਿੱਚ ਸਤਿਗੁਰੂ ਜੀ ਨੇ ਦਰਜ ਕੀਤਾ ਹੈ। ਸਲੋਕ ਮਹਲਾ ਪਹਿਲਾ, ਝੂਠ ਨਾ ਰਾਗੀ, ਝੂਠ ਨਾ ਵੇਦੀ, ਝੂਠ ਨਾ ਚੰਦ ਸੂਰਜ ਕੀ ਭੇਦੀ। ਇਸ ਸਲੋਕ ਵਿੱਚ ਜਿੰਨੀਆਂ ਪੰਕਤੀਆਂ ਨੇ ਨਾ, ਇਹਨਾਂ ਵਿੱਚ ਝੂਠ ਦਾ ਜ਼ਿਕਰ ਹੈ। ਤੇ ਆਪਾਂ ਸਾਰੇ ਜਾਣਦੇ ਚੰਗੀ ਤਰ੍ਹਾਂ ਵੀ ਝੂਠੀ ਚੀਜ਼ ਕਿਸੇ ਕੰਮ ਦੀ ਨਹੀਂ। ਝੂਠਾ ਬਰਤਨ ਹੋਵੇ ਤੇ ਜਿੰਨਾ ਚਿਰ ਤੱਕ ਮਾਂਜ ਨਾ ਲਈਏ ਉਹਨਾਂ ਚਿਰ ਤੱਕ ਸਾਨੂੰ ਯਕੀਨ ਨਹੀਂ ਆਉਂਦਾ ਅਸੀਂ ਨਹੀਂ ਵਰਤਦੇ। ਉਹ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਨੇ, ਅਸੀਂ ਬਾਹਰਲੀ ਸੁੱਚ ਤੋਂ ਭੇਟ ਤੋਂ ਬੜਾ ਬਚਦੇ ਹਾਂ। ਖਾਸ ਕਰਕੇ ਬ੍ਰਾਹਮਣੇ ਨੇ ਸਾਨੂੰ ਬਹੁਤ ਚੱਕਰ ਵਿੱਚ ਪਾਇਆ, ਉਹ ਕਿਹੜੀ ਥਾਂ ਪਵਿੱਤਰ ਹੈ, ਕਿਹੜੀ ਅਪਵਿੱਤਰ ਹੈ, ਕਿਹੜਾ ਵਾਰ ਪਵਿੱਤਰ ਹੈ, ਕਿਹੜਾ ਵਾਰ ਅਪਵਿੱਤਰ ਹੈ, ਕਈ ਤਰ੍ਹਾਂ ਦੇ ਤੀਰਥ ਉਹਨੇ ਸਾਡੇ ਲਈ ਬਣਾ ਦਿੱਤੇ। ਪੁਰਾਣੇ ਥਾਂ 'ਤੇ ਜਾ ਕੇ ਆਹ ਪਾਪ ਲੈਂਦਾ ਹੈ, ਪੁਰਾਣੇ ਥਾਂ 'ਤੇ ਜਾ ਕੇ ਆਹ ਝੂਠ ਲੈਂਦੀ ਹੈ, ਕਈ ਤਰ੍ਹਾਂ ਦੇ ਬੇਸਾਬੇ ਅਣਗਿਣਤ ਸੁੱਚ ਪਿੱਟਦੀ ਗਾ ਰਹੇ, ਭਾਂਡੇ ਮਾਂਜ ਮਾਂਜ ਕੇ ਗੋਬਰ ਚੌਕਾ ਜੂਠ ਸੁੱਚਾ ਕਰਨਾ ਹੈ, ਲੱਕੜਾਂ ਧੋ ਕੇ ਬੰਜ ਵਰਤਣੀਆਂ ਹਨ, ਬੜਾ ਕੁਝ ਉਸ ਬ੍ਰਾਹਮਣ ਨੇ ਸਾਨੂੰ ਸਾਡੇ ਸਮਾਜ ਵਿੱਚ ਸਿਖਾਇਆ ਸੀ। ਤੇ ਝੂਠ ਸੱਚੇ ਪਾਤਸ਼ਾਹ ਕਹਿਣ ਲੱਗੇ ਕਦੀ ਬਾਹਰ ਹੀ ਨਹੀਂ, ਝੂਠ ਅੰਦਰ ਵੀ ਹੈ। ਅੰਦਰਲੀ ਝੂਠ ਸਾਡੇ ਮਤ ਵਿੱਚ ਹੁੰਦੀ, ਸਾਡੇ ਮਨ ਵਿੱਚ ਹੁੰਦੀ ਹੈ। ਬਾਹਰਲੀ ਝੂਠ ਨੂੰ ਜਿੱਦਾਂ ਪਾਣੀ ਨਾਲ ਧੋਤਾ ਜਾਂਦਾ ਨਾ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾ ਵੇਖਣ, ਇਸੇ ਤਰ੍ਹਾਂ ਨਿਰੰਕਾਰ ਦੇ ਪਾਵਨ ਸ਼ਬਦ ਦੇ ਨਾਲ ਜੁੜ ਕੇ ਉਹਦੇ ਗੁਣਾਂ ਨੂੰ ਗ੍ਰਹਿਣ ਕਰਕੇ ਅੰਦਰ ਕੀ ਮਲ ਜਿਹੜੀ ਹੈ ਭਰੀਏ ਹੱਥ ਪੈਰ ਤਨ ਦੇ, ਤਨ ਦੇ ਕੱਪੜ ਭਰ ਜਾਂਦੇ ਨੇ ਕੱਪੜੇ ਮੈਲ ਦੇ ਨਾਲ, ਤੇ ਅਸੀਂ ਧੋ ਲੈਂਦੇ ਹਾਂ ਦੇਹ ਸਬੁਣ ਲਈ ਧੋਏ, ਸਾਬਣ ਤੇ ਸਰਫ ਬੜਾ ਕੁਝ ਹੁਣ ਆ ਗਿਆ ਵਰਤਦੇ ਹਾਂ, ਲੇਕਿਨ ਅੰਦਰ ਦੀ ਮੈਲ ਧੋਣ ਲਈ ਕੇਵਲ ਤੇ ਕੇਵਲ ਨਾਮ ਦਾ ਜ਼ਿਕਰ ਕੀਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਤੇ ਇੱਥੇ ਮੇਰੇ ਮਾਲਕ ਉਹੀ ਜ਼ਿਕਰ ਕਰਦੇ ਨੇ, ਭਾਈ ਸਿਖਾ ਜੇ ਤੂੰ ਅੰਦਰ ਦੀ ਝੂਠ ਧੋਣੀ ਚਾਹੁੰਦਾ ਹੈ ਨਾ। ਆ ਪੰਕਤੀਆਂ ਝੂਠ ਦਾ ਜ਼ਿਕਰ ਕਰਦਿਆਂ ਕਰਦਿਆਂ ਅਖੀਰਲੀ ਪੰਕਤੀ ਇਸ ਸਲੋਕ ਦੀ ਜਿਹੜੀ ਹੈ ਉਹਦੇ ਵਿੱਚ ਦੱਸਿਆ ਹੈ ਵੀ ਝੂਠ ਚੜ੍ਹਦੀ ਕਿਵੇਂ ਆ, ਲੱਗਦੀ ਕਿਵੇਂ, ਝੂਠਾ ਬੰਦਾ ਹੁੰਦਾ ਕਿਵੇਂ ਆ, ਝੂਠ ਮੰਨ ਕਰਕੇ ਕਿਵੇਂ ਇਹ ਹੁੰਦਾ। ਕਹਿਣ ਲੱਗੇ ਨਾਨਕ ਨਗੋਰਿਆਂ ਗੁਣ ਨਾ ਹੀ ਕੋਈ। ਜਿਹੜਾ ਨਗੋਰਾ ਵਿਅਕਤੀ ਹੈ ਨਾ,
ਉਹਦੇ ਕੋਲ ਗੁਣ ਕੋਈ ਨਹੀਂ। ਗੁਣ ਆਉਣੇ ਗੁਰੂ ਵਾਲਾ ਬਣਿਆ, ਕਿਉਂਕਿ ਗੁਰੂ ਨੇ ਗੁਣਾਂ ਦੀ ਦਾਤ ਦੇਣੀ ਹੈ, ਗੁਰਾਂ ਦੀ ਜਾਚ ਸਿਖਾਉਣੀ ਵੀ ਆਹ ਕੰਮ ਕੀਤਿਆਂ ਜੀਵਨ ਜਿਹੜਾ ਸਫਲ ਹੋਣਾ। ਗੁਰੂ ਨੇ ਇਹ ਯੁਕਤੀ ਦੇਣੀ ਹੈ ਨਾ। ਮੋਹੇ ਫੇਰਿਆ ਮੋਹ ਜੂਠਾ ਹੋਏ, ਕਹਿਣ ਲੱਗੇ ਜੇ ਗੁਰੂ ਤੋਂ ਹੀ ਮੂੰਹ ਫੇਰ ਲਿਆ ਤੇ ਫਿਰ ਸਮਝ ਲਓ ਮੂੰਹ ਜੂਠਾ ਹੋ ਗਿਆ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸਮੁੱਚੇ ਸ਼ਬਦ ਨੂੰ ਕਹਿੰਦੇ ਨੇ ਝੂਠ ਨਾ ਰਾਗੀ, ਝੂਠ ਨਾ ਵੇਦੀ। ਗੁਰਮਤ ਵਿਚਾਰਧਾਰਾ ਉਸ ਬ੍ਰਾਹਮਣ ਦੇ ਝੂਠ ਜਾਟ ਦੇ ਸੁੱਚ ਭਿੱਟ ਤੋਂ ਸਾਨੂੰ ਆਜ਼ਾਦ ਕਰਕੇ ਸਾਨੂੰ ਸਿਖਾਉਣ ਦਾ। ਜਦੋਂ ਕਬੀਰ ਜੀ ਦਾ ਬੜਾ ਪਾਵਨ ਸ਼ਬਦ ਹੈ, ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ, ਆਵਨ ਝੂਠੇ ਜਾਵਨ ਝੂਠੇ, ਝੂਠੇ ਮਰੇ ਭਾਗੇ ਕਹੋ ਪੰਡਿਤ ਸੁੱਚਾ ਕਵਨ ਥਾਉ, ਜੈ ਬੈਠ ਹੋ ਭੋਜਨ ਖਾਓ। ਉਹ ਕਿਹੜੀ ਜਗ੍ਹਾ ਹੈ? ਇੱਕ ਲੰਮਾ ਸ਼ਬਦ ਹੈ ਤੇ ਉਹਦੇ ਵਿੱਚ ਕਬੀਰ ਜੀ ਨੇ ਪਾਵਨ ਸ਼ਬਦ ਚ ਕਿਹਾ ਸੀ, ਕਹਿ ਕਬੀਰ ਸੋਈ ਨਰ ਸੁੱਚੇ ਸਾਚੀ ਪਰੀ ਵਿਚਾਰਾ। ਉਹੀ ਨਰ ਸੁੱਚਾ ਹੈ ਜਿਸ ਨੇ ਸੱਚੇ ਸ਼ਬਦ ਦੀ ਵਿਚਾਰ ਚਰਚਾ ਨਾਲ ਆਪਣੀ ਸਾਂਝ ਜੋੜ ਲਈ, ਜਿਹਨੇ ਗੁਰੂ ਕੇ ਗਿਆਨ ਨਾਲ ਆਪਣੀ ਸਾਂਝ ਜੋੜ ਲਈ। ਅਸਲ ਚ ਉਹ ਸੱਚਾ ਹੈ। ਇੱਥੇ ਵੀ ਮੇਰੇ ਮਾਲਕ ਉਹੀ ਜ਼ਿਕਰ ਕਰਦੇ ਨੇ, ਝੂਠ ਨਾ ਰਾਗੀ, ਝੂਠ ਨਾ ਵੇਦੀ। ਹੁਣ ਝੂਠ ਚ ਤਾਰਨ ਦਾ ਯਤਨ ਕਰੇ ਵੀ ਰਾਗ ਗਾ ਕੇ ਤੇ ਮੈਂ ਸੰਗੀਤ ਨਾਲ ਜੁੜ ਕੇ ਤੇ ਰਾਗ ਮੇਰੇ ਜਿਹੜੇ ਆ ਝੂਠ ਧੁੱਪ ਜਾਣ, ਨਹੀਂ। ਕੱਲੇ ਰਾਗ ਨਾਲ ਨਹੀਂ ਗੱਲ ਬਣਨੀ, ਹਾਂ ਰਾਗ ਨਾਲ ਜੇ ਸ਼ਬਦ ਸਮਿਲਿਤ ਹੋ ਜਾਏ, ਰਾਗ ਨਾਲ ਗੁਰੂ ਕੇ ਸ਼ਬਦ ਨੂੰ ਜੋੜਿਆ ਜਾਏ, ਗਿਆਨ ਜੋੜਿਆ ਜਾਏ ਤੇ ਫਿਰ ਇਸ ਝੂਠ ਨੂੰ ਉਤਰਨ ਦਾ ਕਾਰਨ ਬਣ ਸਕਦਾ। ਵਰਨਾ ਕੱਲਾ ਰਾਗ ਨਹੀਂ ਕੁਝ ਵੀ ਕਰ ਸਕਦਾ। ਝੂਠ ਨਾ ਵੇਦੀ, ਵੇਦਾਂ ਦੇ ਪਾਠ ਨਾਲ ਵੀ ਅੰਦਰਲੀ ਸੋਚ ਨਹੀਂ ਜਾਣੀ, ਜੇ ਕਮਾਇਆ ਨਾ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੋ ਬਤਾ ਲਿਆ। ਕੱਲੇ ਪਾਠ ਪੜ੍ਹ ਪੜ੍ਹ ਗੱਡੀ ਲੱਧੀਏ ਦੀ ਗੱਲ ਸੱਚੇ ਪਾਤਸ਼ਾਹ ਨੇ ਕੀਤੀ, ਆਪਾਂ ਰੋਜ਼ ਆਸਾ ਦੀ ਵਾਰ ਸੁਣਦੇ। ਅਗਲਾ ਸ਼ਬਦ ਕਹਿਣਗੇ ਝੂਠ ਨਾ ਚੰਦ ਸੂਰਜ ਕੀ ਭੇਦੀ। ਜਿਹੜੇ ਚੰਦ ਦੇ ਸੂਰਜ ਨਾਲ ਜੁੜ ਕੇ ਅਸੀਂ ਪੁਰਬ ਬਣਾਏ ਨੇ, ਸੰਗਰਾਂਦ ਹੋ ਗਈ, ਮੱਸਿਆ ਹੋ ਗਈ, ਪੁੰਨਿਆ ਹੋ ਗਈ, ਅਸ਼ਟਮੀ ਹੋ ਗਈ, ਦਸਵੀਂ ਹੋ ਗਈ, ਪੰਜਵੀਂ ਹੋ ਗਈ, ਅਸੀਂ ਬੜਾ ਯਤਨ ਹੁੰਦਾ ਵੀ ਇਹ ਫਲਾਣਾ ਆਹ ਕਰਮ ਕਰਨਾ, ਇਹ ਸੱਚੇ ਦਿਨ ਹਨ। ਕਹਿਣਗੇ ਨਹੀਂ, ਇਹ ਭੁਲੇਖੇ ਦੀ ਬਾਤ ਹੈ, ਕੋਈ ਦਿਨ ਮਾੜਾ ਨਹੀਂ, ਕੋਈ ਦਿਨ ਚੰਗਾ ਨਹੀਂ, ਸਭ ਇੱਕ ਨੇ। ਅਸੀਂ ਕਈ ਦਿਨ ਬੜਾ ਮਾੜਾ ਕਹੀਦਾ, ਪੁਰਾਣੇ ਦਿਨ ਆਹ ਚੀਜ਼ ਨਹੀਂ ਖਰੀਦਣੀ, ਪੁਰਾਣੇ ਦਿਨ ਆਹ ਨਹੀਂ ਕਰਨਾ, ਪੁਰਾਣੇ ਦਿਨ ਕੇਸੀ ਇਸ਼ਨਾਨ ਨਹੀਂ ਕਰਨਾ, ਪੁਰਾਣੇ ਦਿਨ ਕੱਪੜੇ ਨਹੀਂ ਧੋਣੇ, ਇਹ ਬ੍ਰਾਹਮਣ ਦੀ ਬਾਤ ਹੈ ਸਾਰੀ। ਅਸੀਂ ਇਹ ਬਾਤ ਭੁੱਲ ਜਾਂਦੇ ਹਾਂ ਕਿ ਨਾ ਜਿਹੜੇ ਦਿਨ ਰੱਖੇ ਨੇ ਅਸਾਂ ਨੇ ਰੱਖੇ ਨੇ, ਨਿਰੰਕਾਰ ਨੇ ਨਾ ਕੋਈ ਦਿਨ ਰੱਖਿਆ ਤੇ ਨਾ ਕੋਈ ਰਾਤ ਦਾ ਨਾਂ ਰੱਖਿਆ ਹੈ। ਕਿਸੇ ਦਿਨ ਦਾ ਨਾਂ ਨਿਰੰਕਾਰ ਵੱਲੋਂ ਨਹੀਂ ਹੈ, ਮਨੁੱਖ ਨੇ ਰੱਖ ਲਿਆ ਆਪਣਾ ਬੁੱਤਾ ਸਾਰਨ ਦੇ ਲਈ। ਸਾਲ ਗਿਣਤੀ ਕਰਨ ਲੱਗ ਪਏ, 12 ਮਹੀਨਿਆਂ ਦੇ ਨਾਂ ਰੱਖ ਲਏ, ਰੁੱਤਾਂ ਦੇ ਨਾਂ ਅਸਾਂ ਨੇ ਰੱਖ ਲਏ। ਮੈਂ ਤਾਂ ਬਹੁਤੀ ਵਾਰੀ ਜ਼ਿਕਰ ਕਰ ਦਿੰਦਾ ਨਾ, ਜੇ ਨਿਰੰਕਾਰ ਜੇ ਸੱਚੇ ਪਾਤਸ਼ਾਹ ਰਹਿਮਤ ਕਰ ਜੇ ਮਨੁੱਖ ਨਾ ਹੁੰਦਾ ਨਾ, ਦੁਨੀਆਂ ਦੀ ਕਿਸੇ ਚੀਜ਼ ਦਾ ਨਾਂ ਨਹੀਂ ਸੀ ਹੋਣਾ, ਰੱਬ ਦਾ ਨਾਂ ਵੀ ਨਹੀਂ ਸੀ ਹੋਣਾ। ਅਸੀਂ ਰੱਖਿਆ ਰੱਬ ਦਾ ਨਾਂ, ਕਿਉਂਕਿ ਮਨੁੱਖ ਨੇ ਰੱਖਿਆ। ਜਿਸ ਇਲਾਕੇ ਵਿੱਚ ਇਹੋ ਜਿਹੇ ਲੋਕਾਂ 'ਚ ਰਹਿੰਦਾ, ਉਹੋ ਜਿਹਾ ਨਾਂ ਰੱਖ ਦਿੰਦਾ। ਦੁਨੀਆਂ 'ਤੇ ਕਿੰਨੇ ਨਾਂ ਨੇ ਰੱਬ ਦੇ, ਅਸਲ 'ਚ ਅਨਾਮ ਜਿਹੜਾ ਨਾ ਉਹੀ ਪਰਮਾਤਮਾ ਜਾਪ ਸੱਚ ਆਉਂਦਾ ਹੈ, ਨਾਮ ਹੈ ਅਨਾਮ ਹੈ। ਗੁਰੂ ਪਾਤਸ਼ਾਹ ਰਹਿਮਤ ਕਰੇ ਅਸੀਂ ਨਾਂ ਰੱਖ ਲਏ, ਚੰਗੇ ਮਾੜੇ, ਆਹ ਟਾਈਮ ਚੰਗਾ ਆ, ਟਾਈਮ ਮਾੜਾ ਨਹੀਂ ਪਾਈ, ਸਾਰੇ ਹੀ ਚੰਗੇ ਨੇ। ਚੰਗਾ ਅਸਲ 'ਚ ਵਕਤ ਉਹ ਹੈ ਜਦੋਂ ਅਸੀਂ ਸਵੈ ਪੜਚੋਲ ਕੀਤੀ, ਅੰਦਰ ਝਾਤੀ ਮਾਰ ਲਈ ਤੇ ਨਿਰੰਕਾਰ ਦੇ ਨਾਮ ਨਾਲ ਸਾਂਝ ਬਣ ਗਈ, ਗੁਰੂ ਕੀ ਹਜ਼ੂਰੀ 'ਚ ਬਹਿ ਗਏ, ਅਸਲ 'ਚ ਉਹ ਚੰਗਾ ਹੈ। ਤੇ ਜਿਹੜਾ ਗੁਰੂ ਕੇ ਆਖੇ ਲੱਗ ਕੇ ਤੁਰ ਪਿਆ, ਮਾਰਗ ਦਾ ਪਾਂਧੀ ਬਣ ਰਿਹਾ, ਉਹਨੂੰ ਦੁਨੀਆਂ ਦਾ ਕੋਈ ਵਾਰ ਮਾੜਾ ਨਹੀਂ, ਕੋਈ ਮਹੀਨਾ ਮਾੜਾ ਨਹੀਂ, ਕੋਈ ਰੁੱਤ ਮਾੜੀ ਨਹੀਂ, ਨਾ ਗਰਮੀ ਮਾੜੀ, ਨਾ ਸਰਦੀ ਮਾੜੀ, ਨਾ ਤੱਤੀ ਤਵੀ ਮਾੜੀ ਉਹਨਾਂ ਦੀ। ਇਹ ਰਹਿਮਤ ਹੈ ਸੱਚੇ ਪਾਤਸ਼ਾਹ। ਕਹਿਣ ਲੱਗੇ ਬੰਦੇ ਨੇ ਬਥੇਰੇ ਦਿਨ ਬਣਾ ਲਏ, ਫਲਾਣੇ ਦਿਨ ਫਲਾਣੇ ਥਾਂ ਜਾ ਕੇ ਇਸ਼ਨਾਨ ਕਰ, ਦਸਵੀਂ 'ਤੇ ਫਲਾਣੇ ਥਾਂ ਕਰ, ਪੰਚਵੀਂ 'ਤੇ ਫਲਾਣੇ ਥਾਂ ਕਰ। ਇਕੱਲੇ ਇਸ਼ਨਾਨਾਂ ਨਾਲ ਗੱਲ ਨਹੀਂ ਜੇ ਬਣਨੀ, ਇਕੱਲੇ ਤੀਰਥ ਯਾਤਰਾ ਨਾਲ ਗੱਲ ਨਹੀਂ ਜੇ ਬਣਨੀ, ਇਹ ਸੱਚੇ ਪਾਤਸ਼ਾਹ ਸਾਨੂੰ ਸਮਝਾਉਣਾ ਕਰ ਰਹੇ। ਝੂਠ ਨਾ ਅੰਨੀ, ਝੂਠ ਨਾ ਨਹਾਈ। ਅੰਨ ਛੱਡਣ ਦੇ ਨਾਲ ਫਲਾਣਾ ਅੰਨ ਖਾਣਾ ਹੈ ਪਵਿੱਤਰ ਹੈ, ਫਲਾਣਾ ਨਹੀਂ ਖਾਣਾ ਇਹ ਪਵਿੱਤਰ ਹੈ, ਫਲਾਣੇ ਦਿਨ ਵਰਤ ਰੱਖਣਾ ਹੈ ਫਲਾਣਾ ਦਿਨ
ਸਾਰੇ ਦਿਨ ਦਾ ਵਰਤ ਰੱਖਣਾ ਹੈ, ਅੰਨ ਜਲ ਦਾ, ਕਈ ਤਰ੍ਹਾਂ ਦੇ ਵਰਤ ਨੇ ਗਾ। ਕਹਿਣ ਲੱਗੇ ਨਹੀਂ, ਅੰਨ ਛੱਡਿਆ ਗੱਲ ਨਹੀਂ ਜੇ ਬਣਨੀ, ਅੰਨ ਸਰੀਰ ਦੀ ਲੋੜ ਹੈ, ਸਰੀਰ ਦੀ ਲੋੜ ਅੰਨ ਹੈ, ਖੁਰਾਕ ਭੋਜਨ ਚਾਹੀਦਾ ਹੈ, ਤੇ ਮਨ ਦੀ ਖੁਰਾਕ ਹੈ ਭਜਨ, ਬੰਦਗੀ, ਨਾਮ, ਇਹ ਅਤੀ ਜ਼ਰੂਰੀ ਹੈ। ਕਦੀ ਕਦੀ ਵਰਤ ਰੱਖ ਲੈਣਾ, ਸਰੀਰ ਨੂੰ ਖਾਲੀ ਰੱਖ ਲੈਣਾ, ਅੰਦਰ ਨੂੰ ਰਾਹਤ ਦੇ ਦੇਣੀ, ਕੋਈ ਠੀਕ ਹੈ, ਲੇਕਿਨ ਇਹਦਾ ਮੁਕਤੀ ਨਾਲ, ਧਰਮ ਨਾਲ ਕੋਈ ਸੰਬੰਧ ਨਹੀਂ। ਡਾਕਟਰ ਵੀ ਕਹਿ ਦਿੰਦਾ ਦੋ ਦਿਨ ਨਾ ਖਾਓ ਤੇ ਕੋਈ ਬਾਤ ਨਹੀਂ, ਕੋਈ ਫਰਕ ਨਹੀਂ ਪੈਂਦਾ, ਸਰੀਰ ਜਿਹੜਾ ਅੰਦਰੋਂ ਸਾਫ਼ ਹੋ ਜਾਂਦਾ ਹੈ, ਉਹਨਾਂ ਨੂੰ ਰਾਹਤ ਮਿਲ ਜਾਂਦੀ ਹੈ। ਗੁਰੂ ਅਮਰਦਾਸ ਮਹਾਰਾਜ ਦਾ ਬੜਾ ਪਾਲਾ ਬਚਨ ਹੈ, ਇੱਕ ਸਾਖੀ ਕਾਰਨ ਲਿਖਿਆ ਉਹਦੇ ਵਿੱਚ ਆਉਂਦਾ ਹੈ, ਭਰੇ ਪੇਟ ਭਰੇ ਨਾਹੀਂ, ਭੋਜਨ ਤਦ ਹੀ ਜੀਵਣਾ ਜਦ ਬਹੁਤੀ ਭੁੱਖ ਲੱਗੇ। ਕਹਿਣ ਲੱਗੇ ਉਦੋਂ ਖਾਣਾ ਚਾਹੀਦਾ ਜਦੋਂ ਬਹੁਤੀ ਭੁੱਖ ਲੱਗੇ, ਇਹ ਨਹੀਂ ਵੀ ਟਾਈਮ ਹੋ ਗਿਆ ਟਾਈਮ ਨਾ ਖਾਣਾ ਸੀ ਉਹਨੇ ਵੀ ਆਹ ਖਾਣਾ ਤੇ ਫਿਰ ਸੌ ਜਾਣਾ, ਨਹੀਂ ਭਾਈ, ਜੇ ਭੁੱਖ ਲੱਗੀ ਤੇ ਖਾਣਾ ਨਹੀਂ, ਇਹ ਗੁਰਮਤ ਵਿਚਾਰਧਾਰਾ ਹੈ। ਅਲਪ ਆਹਾਰ ਸੁਲਭ ਸੀ, ਥੋੜਾ ਖਾਣਾ ਤੇ ਥੋੜਾ ਸੋਣਾ, ਗੁਰਮਤ ਵਿਚਾਰਧਾਰਾ ਕਹਿੰਦੀ। ਖੈਰ ਕਹਿਣ ਲੱਗੇ ਨਾ ਤੇ ਜੂਠ ਜਿਹੜੀ ਹੈ ਅੰਨ ਨੂੰ ਛੱਡਿਆ ਮਿਲਦੀ ਹੈ ਤੇ ਨਾ ਪੁਰਾਣਾ ਅੰਨ ਖਾਧਿਆ ਅੰਦਰੋਂ ਜੂਠ ਮਿਟਣੀ ਹੈ। ਕਹਿੰਦੇ ਨਹੀਂ, ਅੰਦਰ ਦੀ ਜੂਠ ਜਿਹੜੀ ਉਹ ਇੰਦਰੀ ਵਾਲੀ ਜੂਠ ਹੈ, ਇੰਦਰੀਆਂ ਵਾਲੀ ਜੂਠ ਜਿਹੜੀ ਲੱਗੀ ਹੋਈ, ਕੰਨਾਂ ਨੂੰ ਚੁਗਲੀ ਤੇ ਨਿੰਦਿਆ ਸੁਣਨ ਦੀ ਜਿਹੜੀ ਜੂਠ ਲੱਗ ਗਈ ਹੈ, ਭਰੇ ਪਏ ਆ ਸੁਣ ਸੁਣ ਕੇ, ਮੁੜ ਕੇ ਜਦੋਂ ਸੁਣ ਲਈ ਹੈ ਤੇ ਫਿਰ ਪਚਦੀ ਨਹੀਂ, ਫਿਰ ਸਾਨੂੰ ਗਾਂਹ ਸੁਣਾਉਣ ਨੂੰ ਕੋਈ ਨਾ ਕੋਈ ਚਾਹੀਦਾ। ਜਿੰਨਾ ਚਿਰ ਤੱਕ ਅਸੀਂ ਗਾਂਹ ਨੂੰ ਖਾਲੀ ਨਹੀਂ ਕਰ ਦਿੰਦੇ, ਭਰੇ ਬੜੇ ਔਖੇ, ਅੰਨ ਬੜਾ ਔਖਾ ਪਚਦਾ। ਫਿਰ ਕੰਨਾਂ ਰਾਹੀਂ ਇਹ ਸੁਣਦੇ ਹਾਂ, ਜੀਭ ਨਾਲ ਝੂਠ ਬੋਲਦੇ ਹਾਂ, ਕੂੜ ਬੋਲਦੇ ਹਾਂ, ਅੱਖਾਂ ਨਾਲ ਗਲਤ ਵੇਖਦੇ ਹਾਂ, ਇਹ ਝੂਠ ਹੈ। ਸਾਰੇ ਇੰਦਰੇ ਸਾਡੇ ਝੂਠੇ ਨੇ। ਕਹਿਣ ਲੱਗੇ ਨਾ ਤੇ ਇਹ ਝੂਠ ਨਿਕਲੀਆਂ ਅੰਨ ਛੱਡਿਆ ਜਾਂ ਅੰਨ ਪੁਰਾਣਾ ਖਾਧਿਆ, ਨਾ ਹੀ ਨਹਾਏ ਨਾਤਿਆਂ ਧੋਤਿਆਂ ਨਾਲ ਹੀ ਗੱਲ ਬਣੀ। ਸਰੀਰ ਧੋਤਾ ਜਾ ਸਕਦਾ, ਸਰੀਰ ਦੀ ਮੈਲ ਲੈ ਸਕਦੀ ਹੈ ਨਹਾਤਿਆਂ, ਲੇਕਿਨ ਮਨ ਦੀ ਮੈਲ ਜਿਹੜੀ ਹੈ ਇਹ ਸਰੀਰ ਦੇ ਨਹਾਉਣ ਨਾਲ ਨਹੀਂ ਜੇ ਲੈਣੀ। ਅੰਤਰਗਤ ਤੀਰਥ ਮਲ ਨਹਾਓ, ਇਹਦਾ ਇੱਕੋ ਇੱਕ ਤਰੀਕਾ ਕਿ ਆਪਣੇ ਅੰਦਰਲੇ ਤੀਰਥ ਵਿੱਚ ਨਹਾਓਗੇ ਤੇ ਮੈਲ ਲੱਥੇਗੀ। ਅੰਦਰ ਤੀਰਥ ਨਿਰੰਕਾਰ ਦੇ ਨਾਮ ਨਾਲ ਸਾਂਝ ਬਣੇਗੀ। ਜੂਠ ਨਾ, ਮੀਂਹ ਵਰਿਆ ਸਭ ਥਾਈ, ਹੁਣ ਸਾਰੇ ਪਾਸੇ ਮੀਂਹ ਵਰ ਜੇ, ਬਾਹਰੀ ਬਾਹਰੀ ਤੇ ਜਿਹੜੀ ਹੈ ਜੂਠ ਲਾ ਦਿੰਦਾ, ਅੰਦਰੋਂ ਨਹੀਂ। ਜੂਠ ਨਾ ਧਰਤੀ, ਜੂਠ ਨਾ ਪਾਣੀ। ਵਿਦਵਾਨਾਂ ਨੇ ਇਹਦਾ ਅਰਥ ਕੀਤਾ ਹੈ ਕਿ ਧਰਤੀ ਧੋਣ ਦੇ ਨਾਲ, ਧਰਤੀ ਘੁੰਮਣ ਦੇ ਨਾਲ, ਘਰ ਬਾਰ ਤਿਆਗ ਕੇ ਤੇ ਉਦਾਸੀਨ ਹੋ ਜਾਣਾ, ਇਹ ਵੀ ਜੂਠ ਨੂੰ ਲਾਉਣ ਦਾ ਇੱਕ ਤਰੀਕਾ ਨਹੀਂ ਹੈ। ਨਾ ਹੀ ਧਰਤੀ ਦੇ ਵਿੱਚ ਆਪਣੇ ਕੰਦਰਾਂ ਬਣਾ ਕਰਕੇ ਗੁਫਾਵਾਂ 'ਚ ਰਹਿਣ ਨਾਲ ਜੂਠ ਲੈਂਦੀ ਹੈ, ਨਾ ਕਿਸੇ ਤਰ੍ਹਾਂ ਪਾਣੀ ਨਾਲ ਜੂਠ ਲੈਂਦੀ ਹੈ। ਜੂਠ ਨਾ ਪਾਉਣੇ ਮਾਹੇ ਸਮਾਈ, ਨਾ ਹੀ ਸਮਾਧੀ ਲਾਉਣ ਨਾਲ ਜੂਠ ਲੈਂਦੀ, ਇਕਾਗਰਤਾ ਕਰਨ ਦੇ ਨਾਲ। ਕਹਿਣ ਲੱਗੇ ਅਸਲ 'ਚ ਫਿਰ ਉਸੇ ਪੰਕਤੀ 'ਤੇ ਆ ਜਾਈਏ ਜਿੱਥੋਂ ਸ਼ੁਰੂ ਕੀਤਾ ਸੀ। ਨਾਨਕ ਨੁਗਰਿਆ ਗੁਣ ਨਾ ਹੀ ਕੋਏ, ਜਿਹੜੇ ਗੁਰੂ ਵਾਲੇ ਨਹੀਂ ਬਣੇ, ਜਿਹਨਾਂ ਗੁਰੂ 'ਤੇ ਭਰੋਸਾ ਨਾ ਬਣਿਆ, ਜਿਹਨਾਂ ਗੁਰੂ ਕੇ ਪਾਵਨ ਬਚਨ ਮੰਨੇ ਨਾ, ਉਹਨਾਂ 'ਤੇ ਝੂਠ ਆਉਂਦੀ ਹੈ, ਮੋਹ ਫੇਰੇ ਹੈ, ਮੋਹ ਜੂਠਾ ਹੋਏ। ਅਸਲ 'ਚ ਝੂਠ ਦਾ ਕਾਰਨ ਤਾਂ ਇਹ ਸੀ ਵੀ ਗੁਰੂ ਵੱਲੋਂ ਮੋਹ ਫੋਰ ਲਿਆ, ਬੇਮੁੱਖ ਹੋ ਗਏ, ਬੇਮੁੱਖ ਹੋਏ ਰਾਮ 'ਤੇ ਲੱਗਣ ਜਨਮ ਵਿਯੋਗ। ਗੁਰੂ ਨਾਲ ਜੁੜਿਆ ਜਿਹੜੀ ਜੂਠ ਉਤਰਦੀ ਹੈ, ਇਹ ਇਸ ਪਹਿਲੇ ਸਲੋਕ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਸਿਖਾਉਣਾ ਕੀਤਾ ਹੈ। ਦੂਸਰਾ ਸਲੋਕ ਵੀ ਗੁਰੂ ਨਾਨਕ ਦੇ ਮਹਾਜ ਦਾ ਮਹੱਲਾ ਪਹਿਲਾਂ, ਨਾਨਕ ਚੁੜੀਆਂ ਸੁੱਚੀਆਂ ਜੇ ਭਰ ਜਾਣੇ ਕੋਏ। ਹੁਣ ਆਪਣੇ ਮੂੰਹ ਨੂੰ ਸੁੱਚਾ ਕਰਨ ਦੇ ਲਈ ਅਸੀਂ ਚੁੜੀ ਕਰਦੇ ਹਾਂ, ਉਹਦਾ ਸੰਕੇਤ ਲੈ ਕਰਕੇ ਮੇਰੇ ਮਾਰਗ ਸਾਨੂੰ ਸੰਬੋਧਨ ਹੋ ਕਰਕੇ ਸਮਝਾਉਣਾ ਕਰਦੇ ਨੇ ਕਿ ਜਿਹੜੀ ਇੱਕ ਤਰ੍ਹਾਂ ਦੀ ਚੁੜੀ ਨਹੀਂ ਹੈ, ਜੇ ਸੁੱਚੇ ਹੋਣਾ ਹੈ। ਸੁਰਤੇ ਗੁਣੀ ਚੁੜੀ ਗਿਆਨ ਕੀ, ਜਿਹੜਾ ਗਿਆਨੀ ਪੁਰਸ਼ ਹੈ ਉਹਨੇ ਜੇ ਗਿਆਨ ਹਾਸਲ ਕਰ ਲਿਆ ਤਾਂ ਸਮਝ ਲਓ ਚੁੜੀ ਹੋ ਗਈ। ਜੋਗੀ ਕਾ ਜਤ ਹੋਏ, ਜੋਗੀ ਜੇ ਜਤੀ ਨਾ ਸਤੀ ਨਾ ਹੋਇਆ, ਜੇ ਕਾਮ ਕ੍ਰੋਧ ਦੇ ਵਿੱਚ ਹੀ ਰਹਿ ਗਿਆ ਤੇ ਫਿਰ ਕਾਹਦਾ ਜੋਗੀ ਹੋਇਆ। ਉਹਨੇ ਜੇ ਸੁੱਚਾ ਹੋਣਾ, ਉਹਨੇ ਜੇ ਚੁੜੀ ਕਰਨੀ ਹੈ ਤੇ ਉਹਨੂੰ ਆਪਣੇ ਗਿਆਨ ਇੰਦਰੇ ਕਾਬੂ ਰੱਖਣੇ ਪੈਣੇ ਨੇ, ਉਹਦਾ ਜਤ ਜਿਹੜਾ ਕਾਇਮ ਰਹਿਣਾ ਚਾਹੀਦਾ। ਇਸ ਢੰਗ ਨਾਲ ਜੋਗੀ ਜਿਹੜਾ ਉਹਦੀ ਚੁੜੀ ਹੈ
ਜਤ ਸਤ ਨੂੰ ਕਾਇਮ ਰੱਖਣ ਦੇ ਨਾਲ ਉਹ ਸੱਚਾ ਹੁੰਦਾ ਹੈ। ਬ੍ਰਾਹਮਣ ਚੁਲੀ ਸੰਤੋਖ ਕੀ, ਹੁਣ ਬ੍ਰਾਹਮਣ ਵਿਅਕਤੀ ਜਿਹੜਾ ਹੈ ਉਹਦੀ ਚੁਲੀ ਸੰਤੋਖ ਚਾਹੀਦਾ, ਉਹਦੇ ਕੋਲ ਸਬਰ ਤੇ ਸੰਤੋਖ ਉਹਦੇ ਕੋਲ ਹੋਵੇ। ਸਮਝ ਲਓ ਉਹਨੇ ਚੁਲੀ ਕਰ ਲਈ, ਉਹਦੇ ਮੂੰਹ ਦੀ ਜੋੜ ਚਲੀ ਗਈ। ਗਿਰਹੀ ਕਾ ਸਤਦਾਨ, ਗਿਰਹੀ ਦੀ ਚੁਲੀ ਜਿਹੜੀ ਹੈ ਸੱਚ ਨਾਲ ਜੁੜਨਾ ਤੇ ਆਏ ਗਏ ਅਭਿਆਗਤ ਦੀ ਸੇਵਾ ਕਰ ਦੇਣੀ, ਇਸ ਢੰਗ ਨਾਲ ਜਿਹੜਾ ਗ੍ਰਿਸਤੀ ਹੈ ਉਹ ਸੱਚਾ ਹੁੰਦਾ ਹੈ, ਉਹ ਪਵਿੱਤਰ ਹੁੰਦਾ ਹੈ। ਆਮ ਸੰਸਾਰੀ ਲੋਕਾਂ ਦੀ ਬਾਤ ਕਹੀ ਹੈ। ਅੱਗੇ ਮੇਰੇ ਸਤਿਗੁਰ ਕਹਿੰਦੇ ਨੇ, ਰਾਜੇ ਚੁਲੀ ਨਿਆਮ ਕੀ, ਫੜਿਆ ਸੱਚ ਗਿਆਨ। ਰਾਜੇ ਦੀ ਚੁਲੀ ਹੈ ਉਹ ਸੱਚਾ ਰਹਿਣਾ ਹੈ ਤੇ ਨਿਆਂ ਕਰੇ, ਕਿਸੇ ਨਾਲ ਅਨਿਆ ਨਾ ਹੋਵੇ, ਸਭ ਪਰਜਾ ਨੂੰ ਇੱਕ ਅੱਖ ਨਾਲ ਵੇਖੇ, ਵਿੱਚੇ ਆਪਣੇ ਵਿੱਚੇ ਬਗਾਨੇ, ਕੀ ਪੁੱਤਰ ਕੀ ਧੀਆਂ ਕੀ ਸਕੇ ਸੰਬੰਧੀ ਉਹ ਖਾਸ ਨਹੀਂ, ਬਲਕਿ ਉਹਦੇ ਲਈ ਸਾਰੇ ਇੱਕੋ ਜਿਹੇ ਨੇ ਤੇ ਸਭ ਨੂੰ ਬਰਾਬਰ ਦਾ ਨਿਆਂ ਕਰੇ। ਸਮਝ ਲਓ ਉਹ ਸੁੱਚਾ ਹੈ, ਉਹਦਾ ਰਾਜ ਭਾਗ ਪਵਿੱਤਰ ਹੈ, ਪੜ੍ਹਿਆ ਸੱਚਗਨ। ਪੜ੍ਹਨ ਦੇ ਨਾਲ ਸੱਚ ਨਾਲ ਜੇ ਜੋੜ ਬਣ ਗਿਆ ਤੇ ਸਮਝ ਲਓ ਵੀ ਤੁਹਾਡਾ ਪੜ੍ਹਿਆ ਥਾਂ ਪੈ ਗਿਆ, ਇਸ ਨਾਲ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰ ਲਿਆ ਜੇ ਅੰਦਰ ਗਿਆਨ ਚਲਾ ਗਿਆ। ਪਾਣੀ ਚਿੱਤ ਨਾ ਧੁੱਪ, ਅਸੀਂ ਕਹਿਣਗੇ ਪਾਣੀ ਨਾਲ ਚਿੱਤ ਨਹੀਂ ਜੇ ਧੁੱਪਦਾ, ਅੰਦਰੋਂ ਨਹੀਂ ਜੇ ਧੁੱਪਦਾ, ਮੁੱਖ ਪੀਤੇ ਤਿੱਖ ਜਾਏ। ਹਾਂ, ਪੀਣ ਨਾਲ ਪਿਆਸ ਮਿਟ ਸਕਦੀ ਹੈ। ਅੰਦਰ ਦੀ ਜੇ ਕਹੀਏ ਵੀ ਮੈਲ ਲੈ ਜਾਏ ਤੇ ਉਹ ਲੈਣ ਦਾ ਤਰੀਕਾ ਪਾਣੀ ਨਹੀਂ ਹੈ। ਜਿਹੜੇ ਮਰਜ਼ੀ ਸਮੁੰਦਰ, ਜਿਹੜੇ ਮਰਜ਼ੀ ਚਨਾਹ, ਜਿਹੜੇ ਮਰਜ਼ੀ ਸਰੋਵਰ ਤੇ ਜਾ ਕੇ ਇਸ਼ਨਾਨ ਪਾਣੀ ਕਰਦੇ ਨੇ, ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਕਾ। ਪਾਣੀ ਨੂੰ ਜਗਤ ਦਾ ਪਿਤਾ ਕਿਹਾ ਗਿਆ, ਪਵਨ ਗੁਰੂ ਪਾਣੀ ਪਿਤਾ ਕਿਹਾ ਨਾ ਜਪਜੀ ਸਾਹਿਬ ਦੇ ਵਿੱਚ ਵੀ। ਇਹਦੇ ਤੋਂ ਸਾਰਾ ਸੰਸਾਰ ਪੈਦਾ ਹੁੰਦਾ, ਪਾਣੀ ਨਹੀਂ ਤੇ ਕੁਛ ਵੀ ਨਹੀਂ, ਪਾਣੀ ਹੀ ਹੈ। ਪਹਿਲਾਂ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਏ ਤੇ ਪਾਣੀ ਸਭ ਕਾ। ਕਹਿਣਗੇ ਪਾਣੀ ਜਿਹੜਾ ਹੈ ਇਹ ਪਰਲੋ ਵੀ ਲਿਆ ਦਿੰਦਾ ਜੇ ਆਪਣੇ ਮੂਡ ਵਿੱਚ ਆ ਜਾਏ, ਨਿਰੰਕਾਰ ਨੂੰ ਪਾ ਜਾਏ ਤਾਂ। ਅੱਗੇ ਹੈ ਪੌੜੀ, ਨਾਇਨ ਸੁਣੀਏ, ਸਭ ਸਿੱਧ ਹੈ ਇਰਦ ਪਿੱਛੇ ਆਵੇ। ਕਹਿਣ ਲੱਗੇ ਜਿਨ੍ਹਾਂ ਗੁਰਮੁਖ ਪਿਆਰੇ ਨੇ ਨਾਮ ਨੂੰ ਸੁਣਨਾ ਕੀਤਾ, ਨਾਮ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਿਆ, ਰਿੱਧ ਪਿੱਛੇ ਆਵੇ, ਸਿੱਧ ਹੈ ਰਿੱਧ ਪਿੱਛੇ ਆਵੇ। ਰਿਧੀਆਂ ਸਿੱਧੀਆਂ ਉਹਦੇ ਪਿੱਛੇ ਫਿਰਦੀਆਂ ਨੇ, ਜਿਹਨਾਂ ਨਿਰੰਕਾਰ ਦਾ ਨਾਮ ਧਿਆ ਲਿਆ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਨੇ। ਰਿਧੀਆਂ ਸਿੱਧੀਆਂ ਸਾਰਾ ਕੁਝ ਜਿੰਨੇ ਨਿਰੰਕਾਰ ਦੇ ਖਜ਼ਾਨੇ ਨੇ ਉਹਦੇ ਹੱਥ ਵਿੱਚ ਆ ਜਾਂਦੇ ਨੇ, ਉਹਦੇ ਵਸ ਵਿੱਚ ਆ ਜਾਂਦੇ ਨੇ ਜਿਹਨੇ ਨਿਰੰਕਾਰ ਦੇ ਨਾਮ ਨਾਲ ਸਾਂਝ ਪਾ ਲਈ। ਕਹਿਣਗੇ ਨਾਏ ਸੁਣਿਆ ਹੈ, ਨਾਮ ਨੂੰ ਸੁਣਦੇ ਨਾਲ ਨੌ ਨਿਧੀ ਮਿਲੇ, ਨੌ ਨਿਧੀਆਂ, ਨੌ ਤਰ੍ਹਾਂ ਦੇ ਖਜ਼ਾਨੇ ਮੰਨੇ ਨੇ ਵਿਦਵਾਨਾਂ ਨੇ, ਖਜ਼ਾਨਿਆਂ ਦੀ ਵੰਡ ਕੀਤੀ, ਨੌ ਤਰੀਕੇ ਨੇ। ਕਹਿਣਗੇ ਨੌ ਨਿਧੀਆਂ ਉਸ ਗੁਰੂ ਪਿਆਰੇ ਦੇ ਪਿੱਛੇ ਆ ਜਾਂਦੀਆਂ, ਉਹਦੇ ਵਸ ਵਿੱਚ ਆ ਜਾਂਦੀਆਂ, ਜਿਹਨੇ ਨਾਂ ਸੁਣ ਲਿਆ, ਮਨ ਕਰਕੇ, ਚਿੱਤ ਕਰਕੇ, ਮਨ ਵੀ ਲਿਆ, ਮਨ ਚਿੰਦਿਆ ਪਾਵੇ, ਉਹਦੇ ਮਨ ਵਿੱਚ ਜੋ ਵੀ ਭਾਵਨਾ ਪੈਦਾ ਹੁੰਦੀ ਹੈ ਨਾ, ਆਹ ਚਾਹੀਦਾ ਹੈ, ਲੋਚਾ ਜਿਹੜੀ ਮਿਲ ਨਿਕਲਦੀ ਹੈ ਉਹ ਪੂਰੀ ਹੋ ਜਾਂਦੀ, ਮਨ ਜੋ ਵੀ ਮਨੋਂ ਕਹਿ ਦਿੰਦਾ ਪੂਰਾ ਹੋ ਜਾਂਦਾ। ਕਿਹਦਾ? ਜਿਹੜਾ ਨਾਮ ਨਾਲ ਸਾਂਝ ਪਾਉਂਦਾ, ਜਿਹੜਾ ਗੁਰੂ ਕੇ ਆਖੇ ਲੱਗ ਕੇ ਆਪਣੇ ਜੀਵਨ ਨੂੰ ਗੁਰੂ ਅਨੁਸਾਰੀ ਕਰ ਲੈਂਦਾ ਹੈ। ਨਾਏ ਸੁਣਿਆ ਸੰਤੋਖ ਹੋਏ, ਨਾਮ ਦੇ ਸੁਣਨ ਨਾਲ ਜੀਵਨ ਸੰਤੋਖ ਆ ਜਾਂਦਾ ਹੈ, ਸੰਤੋਖ ਨਾਲ ਰੱਜ ਆ ਜਾਂਦਾ ਹੈ, ਉਹ ਰੱਜ ਜਾਂਦਾ ਹੈ ਕਿਸ ਅਵਸਥਾ ਵਿੱਚ ਵੀ ਕਿਉਂ ਨਾ ਹੋਵੇ। ਜਿਹਨੇ ਸੰਤੋਖ ਧਾਰਨ ਕਰ ਲਿਆ ਨਾ ਉਹੀ ਰਾਜਾ ਹੈ। ਅਸੀਂ ਸੰਸਾਰੀ ਰਾਜੇ ਨੂੰ ਕਹਿ ਦਿੰਦੇ ਇਹ ਰਾਜੇ ਅਸਲ 'ਚ ਰੱਜੇ ਨਹੀਂ ਹੈਗੇ ਤੇ ਭੁੱਖੇ ਨੇ। ਰਾਜਾ ਉਹ ਜੋ ਰੱਜਿਆ ਹੋਏ ਤੇ ਰੱਜਦਾ ਕੌਣ ਹੈ? ਜਿਹੜਾ ਸੰਤੋਖ ਵਿੱਚ ਆ ਗਿਆ, ਜਦੋਂ ਵੀ ਆ ਗਿਆ ਬਸ ਜਿਸ ਅਵਸਥਾ ਵਿੱਚ ਆ ਗਿਆ ਸੰਤੋਖ ਉਹ ਰੱਜਿਆ ਹੁੰਦਾ। ਸ਼ਹਿਨ ਸ਼ਕਨ ਨਾਏ ਸੁਣਿਆ, ਨਾ ਸੁਣਨ ਵਾਲੇ ਦੇ ਸਿਰਦੇ ਅੰਦਰ ਸੰਤੋਖ ਧਾਰਨ ਹੋ ਜਾਂਦਾ ਹੈ। ਕਬਲਾ ਚਰਨ ਧਿਆਏ, ਉਹ ਨਿਰੰਕਾਰ ਦੇ ਕੰਮ ਰੂਪੀ ਚਰਨਾਂ ਦਾ ਧਿਆਨ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ। ਨਾਏ ਸੁਣਿਆ ਸਹਿਜ ਉਪਜੈ, ਉਹਦੇ ਜੀਵਨ ਵਿੱਚ ਸਹਿਜ ਆ ਜਾਂਦਾ, ਅਡੋਲਤਾ ਆ ਜਾਂਦੀ, ਆਤਮਕ ਅਡੋਲਤਾ ਆ ਜਾਂਦੀ। ਹੁਣ ਵਿਕਾਰ ਕੁਛ ਨਹੀਂ ਵਿਗਾੜਦੇ, ਸਾਹਮਣੇ ਕੁਛ ਹੋਈ ਜਾਵੇ, ਕਿੰਨੇ ਲਾਲਚ ਮਿਲ ਜਾਣ, ਕਿੰਨੇ ਡਰਾਵੇ ਮਿਲ ਜਾਣ, ਉਹ ਥਿੜਕਦਾ ਨਹੀਂ। ਸਹਿਜ ਅਵਸਥਾ ਨੂੰ ਕਹਿੰਦੇ ਥਿੜਕਣਾ ਨਾ। ਨਾਏ ਸੁਣਨ ਦੇ ਨਾਲ ਇਹ ਅਵਸਥਾ ਬਣ ਜਾਂਦੀ ਹੈ। ਸਹਿਜੇ ਸੁੱਖ ਪਾਵੇ, ਸਹਿਜ ਸਹਿਜੇ ਹੀ ਜੀਵਨ ਦਾ ਹਰ ਸੁੱਖ ਪ੍ਰਾਪਤ ਹੋ ਜਾਂਦਾ ਹੈ। ਗੁਰਮਤੀ ਨਾਂ ਪਾਈ, ਹੁਣ ਨਾਂ ਕਿੱਥੋਂ ਮਿਲਦਾ? ਕਹਿੰਦਾ ਗੁਰੂ ਦੀ ਮਤ ਨਾਲ ਨਾਂ ਨਹੀਂ ਮਿਲਣਾ ਹੈ,
ਗੁਰੂ ਦੇ ਗਿਆਨ ਨਾਲ ਗੁਰੂ ਦੀ ਮਾਤਰਾ ਨਾਮ ਗੁਰਮਤੀ ਨਾਮ ਪਾਈ ਹੈ। ਨਾਨਕ ਗੁਣ ਗਾਵੇ ਗੁਰੂ ਦੀ ਮਤ ਲੈ ਕਰਕੇ ਤੇ ਨਿਰੰਕਾਰ ਦੇ ਗੁਣਾਂ ਦੀ ਸਿਫਤ ਸਲਾਹ ਕਰਨੀ ਹੈ। ਗੁਣ ਗਾਉਣੇ ਦਿਨ ਰਾਤੀ ਇਹ ਅਰਦਾਸ ਬੇਨਤੀ ਸਿੱਖ ਦੀ ਰੋਜ਼ ਹੋਣੀ ਚਾਹੀਦੀ ਹੈ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਗੁਰੂ ਕਿਰਪਾ ਕਰੇ ਸਾਡੀ ਸਭ ਦੀ ਹਾਜ਼ਰੀ ਗੁਰੂ ਚਰਨਾਂ ਚ ਪ੍ਰਵਾਨ ਹੋਵੇ, ਸਾਨੂੰ ਗੁਰੂ ਕੇ ਹੁਕਮਾਂ ਤੇ ਚੱਲਣ ਦੀ ਜਾਚ ਆ ਜਾਏ। ਭੁੱਲਾਂ ਚੁੱਕਾਂ ਦੀ ਖਿਮਾ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ। ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ,
1: ਕਲੇਸ਼ ਤਨ ਮਾਹੀ ਮਿਟਾਵੋ,
0: ਸਿਮਰੋ ਜਾਸ ਬਿਸੁੰਭਰ ਏਕੈ,
1: ਨਾਮ ਜਪਤ ਅਗਨਤ ਨੇ

0: ਕਾਂਖੀ ਏਕੈ ਦ੍ਰਿਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਬਿਸਰਾਮ
0: ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਵਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਵਿਘਨ ਨਾ

0: ਸਹਿ ਮਾਤ ਪਿਤਾ ਸੁਖਮੀਤ ਨਾ ਭਾਈ
1: ਮਨ ਉਹਨਾ ਤ੍ਰਿਰੰਗ ਸਹਾਈ
0: ਮਾ ਭਿਆਨ ਦੂ ਚੰਦਲ
2: ਜੈ
0: ਮੁਸਕਲ ਹੋਵੇ ਤੁਪਾਰੀ
1: ਹਰ ਕੋ ਨਾਮ ਕਿਨ ਮਾਇ ਉਦਾਰੀ
0: ਮਨਕ ਨੈ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟਾ ਪਰ ਹੈ
0: ਗੁਰਮੁਖ ਨਾਮ ਜਪੋ ਮਨ ਮੇਰੇ
2: ਨਾਨਕ ਪਾਉ ਸੁਖ ਹਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
2: ਹਰ ਕਾ ਨਾਮ ਜਪੋ ਸੁਖੀਆ
0: ਆ ਕਰੋਰੀ ਬੰਦਨ ਪਰੈ
2: ਹਰ ਕਾ ਨਾਮ ਜਪ ਨਹੀਂ ਤਰੈ
0: ਮਨਕ ਮਾਰੰਗ ਤਿਕ ਨਾ ਬੁਝਾਵੇ
2: ਹਰ ਕਾ ਨਾਮ ਜਪਤਾ ਗਾਵੇ
0: ਜੈ ਮਾਰਾ ਗਿਓ ਜਾਤਿ ਕੇਲਾ
2: ਹਰ ਨਾਮ ਸੰਗੋ ਸੁਹਿਲਾ
0: ਐਸਾ ਨਾਮ ਮਨ ਸਦਾ ਧਿਆਈਏ
2: ਨਾਨਕ ਗੁਰਮੁਖ ਪ੍ਰਮਗਤ ਪਾਈਏ
0: ਛੂਟਤ ਨਹੀਂ ਕੋਟ ਲਗਵਾਈ
2: ਨਾਮ ਜਪਤੇ ਪਾਰ ਪੁਰਾਹੀ
0: ਅਨਕ ਬਿਗੰਜੇ ਆਇ ਸੰਘਾਰੈ
2: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
2: ਨਾਮ ਜਪਤ ਪਾਵੈ ਸਰਾ
0: ਓ ਮੈਂ ਲਾਮਲ ਕਬੂ ਨਾ ਧੋਵੈ
2: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ

0: ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਬਰਤਨ ਨਾਮ
0: ਸੰਤ ਜਨਾ ਕੈ ਮਨ ਵਿਸਰਾ
1: ਹਰ ਕਾ ਨਾਮ ਦਾਸ ਕੀ ਓਰ
0: ਕੈ ਨਾਮ ਉਦਰੇ ਜਨ ਕੋਟ
1: ਹਰ ਜਸ ਕਰ ਸੰਤ ਦਿਨ ਰਾਤ
0: ਹਰ ਹਰ ਭਗਤ ਸਾਧ ਕਮਾਰ
1: ਹਰ ਜਨ ਕੈ ਹਰ ਨਾਮ ਨਿਧਾਨ
0: ਹਰ ਬ੍ਰਹਮ ਜਨ ਕੀ ਨੋਦਾਨ
1: ਤਨ ਰੰਗ ਰਤੇ ਰੰਗੇ ਕੈ
0: ਨਾਨਕ ਜਨ ਕੈ ਬ੍ਰਤਿ ਵਿਵੇਕੈ
1: ਹਰ ਕਾ ਨਾਮ ਜਨ ਕੋ ਮੁਗਰ ਜੁਗਤ
0: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ
0: ਹਰ ਨਾਮ ਜਪ ਕਪੈ ਨਾ ਭੰਗ
1: ਹਰ ਕਾ ਨਾਮ ਜਨ ਕੀ ਵਡਿਆਈ
0: ਹਰ ਕਾ ਨਾਮ ਜਨ ਸੋ ਵਾਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋਗ
0: ਹਰ ਨਾਮ

0: ਸਵਾਸਤਪਦੀ
1: ਜਾਪ ਤਾਪ ਗਿਆਨ ਸਭ ਧਿਆਨ
0: ਸਿਮਰਤ ਵਖਿਆ
1: ਯੋਗ ਅਭਿਆਸ ਕਰਮ ਧਰਮ ਕਿਰਿਆ
0: ਸਗਲ ਤਿਆਗ ਮਨ ਮਦੇ ਪ੍ਰਿਆ
1: ਪ੍ਰਕਾਰ ਕੀਏ ਬਹੁ ਜਤਨਾ
0: ਪੁੰਨ ਦਾਨ ਹੋਮੇ ਬਹੁ ਰਤਨਾ
1: ਕਟਾਏ ਹੋ ਮੈਂ

0: ਸਾਧ ਸੰਗਤ ਮਰਾਇ ਕਰੈ ਸੇਵਾ,
1: ਸਾਧ ਕੈ ਸੰਗ ਸੋਭਾ ਸੁਦੇਵਾ,
0: ਸਾਧੂ ਕੈ ਸੰਗ ਪਾਪ ਪਲਾਇਆ,
1: ਸਾਧ ਸੰਗ ਨਿਪੁਨ ਗਾਇ,
0: ਸਾਧ ਕੈ ਸੰਗ ਸਰਬ ਥਾਨ ਗਮ,
1: ਨਾਨਕ ਸਾਧ ਕੈ ਸੰਗ ਸਫਲ ਜਨਮ,
0: ਸਾਧ ਕੈ ਸੰਗ ਨਾਹੀ ਕਛੁ ਕਾਲ,
1: ਸਾਧ ਪੇਟ ਤੋਤ ਨਿਹਾਲ,
0: ਸਾਧ ਕੈ ਸੰਗ ਕਲੁਕਤ ਹਰੈ,
1: ਸਾਧ ਕੈ ਸੰਗ ਨਰਕ ਪਰ ਹਰੈ,
0: ਸਾਧ ਕੈ ਸੰਗ ਇਆ ਉਹਾ ਸਹੇਲਾ,
1: ਸਾਧ ਸੰਗ ਵਿਚਰਤ ਕਰ ਮੇਲਾ,
0: ਜੋ ਇੱਛੈ ਸੋ ਇਹ ਫਲ ਪਾਵੈ,
1: ਸਾਧ ਕੈ ਸੰਗ ਨਾ ਮਿਰਤਾ ਜਾਵੈ,
0: ਪਾਰ ਬ੍ਰਹਮ ਸਾਧ ਰਿਧ ਵਸੈ,
1: ਨਾਨਕ ਉਦਰੈ ਸਾਧ ਸੰਗ ਦਸੈ,
0: ਸਾਧ ਕੈ ਸੰਗ ਸਮ ਹਰ ਨਾਉ,
1: ਸਾਧ ਸੰਗ ਹਰ ਕੇ ਗੁੰਗਾਉ,
0: ਸਾਧ ਕੈ ਸੰਗ ਨਾ ਮਨ ਤੇ ਵਿਸਰੈ,
1: ਸਾਧ ਸੰਗ ਸਰ ਪਰ ਨਿਸਤਰੈ,
0: ਸਾਧ ਕੈ ਸੰਗ ਲਗੈ ਭਰਮ ਮਿਠਾ।

0: ਤੈਨਾ ਪਾਈਐ ਧਰਮ
1: ਨਾਨਕ ਕਿਸ ਮਿਲੇ ਜਿਸ ਲਿਖਿਆ ਧੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
1: ਨਾਮ ਸਤਿ ਰਾਮ ਦਾ
0: ਆਤਮ ਰਾਮ ਤਿਸ ਨਦਰੀ ਆਇਆ।

0: ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ
1: ਬਸਾਵੇ
0: ਧਨਵੰਤਾ ਹੋਏ ਕਰ ਗਰਬਾਵੇ
1: ਸਮਾਨ ਕਸ਼ਮ ਨਾ ਜਾਵੇ
0: ਲਸ਼ਕਰ ਮਾਨਕ ਉਪਰ ਕਰੇ ਆਸ।

0: ਤੇ ਸੁਜਾਨਾ
1: ਹਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸ਼ੰਦ
1: ਸਾਥ ਤੇਰੇ ਕੀ ਚਰਨੀ ਪਾਓ
0: ਨਾਨਕ ਹੈ ਮਨੇ ਅਨਰਾਓ
1: ਮਨਸਾ ਪੂਰਨ ਸਰਨਾ
0: ਜੋ ਕਿਰਪਾਇਆ ਸੋਈ ਹੋਗ
1: ਹਰਨ ਭਰਨ ਜਾ ਕਾ ਨੇਤਰ ਹੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਅਨਦ ਰੂਪ ਮੰਗਲ ਸਦ ਜਾ ਕੈ
0: ਸਭ ਤੋਂ ਸੁਣੀਐ ਕਰਤਾ ਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ
0: ਸਭ ਮੈਂ ਤਪੀ ਸਕੇ ਤੁ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ
0: ਨਾਨਕ ਕਿਸ ਪੁਰ ਕਾ ਕਿਨੈ ਅੰਤ ਨਾ ਪਾਇਆ
1: ਜਾ ਕੀ ਲੀਲਾ ਕੀ ਮਿਤਨਾ ਹੈ
0: ਸਰਵ ਦੇਵਾਰੇ ਉਗਾਰੇ
1: ਪਿਤਾ ਕਾ ਜਨਮ ਕੇ ਜਾਣੇ ਜਾਣੇ ਪੂਤ
0: ਸਰਲ ਪਰੋਈ ਆਪਣੇ ਸੂਤ
1: ਮਤ ਗਿਆਨ

0: ਨਾ ਜਾਕੇ ਰੰਗ
1: ਨਾਨਾ ਏਕ ਰਹਿ ਕਰੰਗ
0: ਨਾਨਾ ਬਿਦ ਕੀਨੋ ਵਿਸਥਾਰ
1: ਪ੍ਰਭ ਨਾਸੀ ਏਕੰਕਾਰ
0: ਨਾਨਾ ਚਲਤ ਕਰੇ ਖਿਨ ਮਾਹੇ
1: ਪੂਰੇ ਪੂਰਨ ਸਭ ਠਾਏ
0: ਨਾਨਾ ਬਿਦ ਕਰ ਬਨਤ ਬਨਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਕਟ ਤਿਸਕੇ ਸਭ ਤਿਸਕੇ ਠਾਓ
1: ਜਬ ਜਬ ਜੀਵੈ ਨਾਨਕ ਕਰਨਾਓ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
1: ਨਾਮ ਕੇ ਧਾਰੇ ਸੁਨਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਾਤਾਲ
1: ਨਾਮ ਕੇ ਧਾਰੇ ਸਲਾਕਾਰ
0: ਨਾਮ ਕੇ ਧਾਰੇ ਪੁਰੀਆ ਸਭ ਭਵਨ
1: ਨਾਮ ਕੇ ਸਮੁਦ੍ਰ ਸੰਸਰਮਨ
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨਕ ਉਤੇ ਪਨ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ
1: ਪੁਰਖ ਸਤ ਕੇਵਲ ਪ੍ਰਧਾਨ
0: ਦੂਤ ਸਤ ਸਤ ਜਾ ਕੀ ਬਾਣੀ
1: ਸਤ ਪੁਰਖ ਸਮਾਇ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ
1: ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ
1: ਜਿਸੇ ਬੁਝਾਏ ਸਹਿ ਸਫਲੀ
0: ਸਤ ਨਾਮ ਪ੍ਰਭ ਕਾ ਸੁਖਦਾਈ
1: ਵਿਸ਼ਵਾਸ ਸਤ ਨਾਮ ਗੁਰਤੇ ਪਾਈ
0: ਸਤ ਬਚਨ ਸਾਧੂ ਉਪਦੇਸ਼
1: ਸਤ ਜਨਜਾ ਕਰੇ ਪ੍ਰਵੇਸ਼
0: ਸਤ ਨਿਤ ਬੂਝੈ ਜੇ ਕੋਏ
1: ਨਾਮ ਜਪਤਾ ਕੀ ਕਹੋਏ
0: ਸਤ ਕੀਆ ਸਭ ਸਤ
1: ਆਪੇ ਜਾਣੈ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ
1: ਔਰ ਨਾ ਬੂਝ ਕਰ ਵਿਚਾਰ
0: ਸਤੇ ਕੀ ਮਿਤ ਨ ਜਾਣੈ ਕੀਆ
1: ਨਾਨਕ ਜੋਤਿਸ ਭਾਵੈ ਸੋ ਵਰਤੀਆ
0: ਮਨ ਬਿਸਮ ਭਏ ਬਿਸਮਾਰ
1: ਜਿਨ ਬੂਝਿਆ ਤਿਸ ਆਇਆ ਸਵਾਰ
0: ਰੱਖੈ ਰੰਗ ਰਾਚ ਜਨ ਰਹੇ
1: ਗੁਰ ਕੈ ਬਚਨ ਪਦਾਰਥ ਲਹੇ
0: ਹੋਏ ਦਾਤੇ ਦੁਖ ਕਾਟਨ ਹਾਰ
1: ਜਾ ਕੈ ਸੰਗਤ ਰਹਿ ਸੰਸਾਰ
0: ਜਨ ਕਾ ਸੇਵਕ ਸੋ ਵਡ ਭਾਗੀ
1: ਜਨ ਕੈ

0: ਅੰਮ੍ਰਿਤ ਦ੍ਰਿਸ਼ਟ ਦੇਖੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਭਾਵੈ ਤਿਸ ਲੈ ਮਿਲਾਏ
0: ਸੇਵਾ ਏਕ ਉਸਤਤ ਅਨੇਕ
1: ਸਤਪੁਰਖ ਪੂਰਨ ਵਿਵੇਕ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ
1: ਅਗਮ ਗੋਚਰ ਪਰ ਨਿਰਵਾਣੀ
0: ਨਿਰਾਹਾਰ ਨਿਰਵੈਰ ਸੁਖਦਾਈ
1: ਕਾਹੀ ਕੀਮਤ ਕਿਨੈ ਨਾ ਪਾਈ
0: ਅਨੇਕ ਭਗਤ ਬੰਧਨ ਨਿਤ ਕਰੇ
1: ਚਰਨ ਕਮਲ ਹਿਰਦੈ ਸਿਮਰੈ
0: ਸਦਬਲਹਾਰੀ ਸਤਗੁਰ ਅਪਨੇ
1: ਨਾਨਕ ਜਿਸ ਪ੍ਰਸਾਦ

0: ਹੈ
1: ਜਨਮ ਕਾ ਟੂਟਾ ਗੱਡ ਹੈ ਰੱਬ ਨਾ ਨਾਨਕ ਜਨ ਧਿਆਇਆ ਆਨ ਤਿਆਗ ਜਪੋਹਣਾ
0: ਸਿਮਰ
1: ਸਿਮਰ ਸਿਮਰ ਸੁਖ ਪਾਵੋ
0: ਭਗਤ ਭਾਏ ਤਰੀਏ ਸੰਸਾਰ
1: ਬਿਨ ਭਗਤੀ ਤਨੋ ਸੀ ਚਾਰ
0: ਕਲਿਆਣ ਸੁਖ ਨਿਧ

0: ਗੋਪਾਲ ਦਾਮੋਦਰ ਦੀਨ ਦਿਆਲ
1: ਗੁਰੂ ਭਜਨ ਪੂਰਨ ਕਿਰਪਾਲ
0: ਸਿਮਰ ਸਿਮਰ ਨਾਮ ਬਾਰੰਬਾਰ
1: ਨਾਨਕ ਜੇ ਕਾ ਹੈ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ
1: ਅਮੂਲੀ ਕਾਲ ਹੈ ਰਤਨ

ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਬੇਨਤੀ ਸੁਣ ਪ੍ਰਭ ਮੇਰੇ, ਦੇ ਨਾਮ ਕਰ ਆਪਣੇ ਚੇ।

ਇੱਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਜਿਤਕੀ ਮਹਲਾ ਪਹਿਲਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀ ਅੜੇ ਸਮਾਲੀਨ ਦੇਖੇ ਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸਿਸੜੀਆਂ ਚ ਹੋਵੇ ਸਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ ਸੱਜਣ ਹਾਰਾ ਸਿਮਰਿਆ ਨਾਨਕ ਸੇ ਦੇ ਅਵਨ ਰਾਗ ਆਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਤ ਵਾਰੀ ਮਹਾਂ ਹੋਵਾ ਸੂਰਜ ਕੁਰ ਤਨੇਕ ਨਾਨਕ ਸਰਾਗਤ ਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਮਲ ਆਨ ਲੋ ਪਵਨ ਚਵਰੋ ਹਰੇ ਸਗਲ ਬਨ ਰਾਏ ਫੁਲੰਤ ਜੋਤੀ ਐਸੀ ਆਰਤੀ ਹੋਏ ਭਵ ਖਣਨਾ ਤੇਰੀ ਆਰਤੀ ਰਹਾਓ ਸਹਿ ਸਭ ਨੈਣ ਨਾ ਨੈਣ ਹੈ ਤੁਹੇ ਕੋ ਸਹਿ ਸੂਰਤ ਨਾ ਏਕ ਤੋਹੀ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿ ਸਭ ਗੰਧ ਗਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾ ਸਾਰਾ ਗੌੜੀ ਪੂਰਵੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਦੰਡਾਉਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਵ ਜਿਵ ਚਲੈ ਚੁਕੈ ਦੁਖ ਪਾਵੈ ਜਮਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਉ ਖੰਡਾਏ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਠਾ ਸੰਤ ਟਹਿਲ ਕੀ ਬੇਲਾ ਈਹਾਂ ਖਾਰ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਅਵਧ ਕਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰੇ ਉਹ ਬ੍ਰਹਮ ਗਿਆਨੀ ਜਿਸੈ ਜਗਾਇਤ ਆਵੇ ਇਹੋ ਰਸਗਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬੋਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਤਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਧਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਾਂ ਦੀ ਓਟ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ ਹੈ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਾਰੇ ਦੇ ਕੇ ਨਦਰੋਂ ਨਦਰ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ। ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਕੀਤੀ ਗਈ ਹੈ, ਨਾਲ ਹੀ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਆਪ ਜੀ ਦੀ ਸੇਵਾ ਕਰਦਿਆਂ ਸਤਿਗੁਰੂ ਜੀ ਆਪ ਜੀ ਦੀ ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਖਿਮਾ ਕਰ ਦੇਣਾ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸੋਝੀ ਬਖਸ਼ਣੀ। ਬਾਣੀ ਦਾ ਭਾਵ ਨਾਰੀਆਂ ਸੰਗਤਾਂ ਦੇ ਹਿਰਦੇ ਚ ਵਸਾਉਣਾ, ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਜਾਗ ਨੇ ਬਖਸ਼ਿਸ਼ ਕਰਨੇ ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਆਪ ਜੀ ਕਰੋ ਕਿਰਪਾ, ਆਪ ਜੀ ਆਪਣੇ ਪ੍ਰਕਾਸ਼ਮਾਨ ਅਸਥਾਨਾਂ ਤੋਂ ਸੁਖਾਸਨ ਅਸਥਾਨਾਂ ਤੇ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਸਤੇ ਵਿੱਚ ਵਾਧ ਘਾਟ ਤੋਂ ਆਪ ਅੰਗ ਸੰਗ ਸਹਾਈ ਹੋਣਾ ਜੀ। ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ,

devi

ਵਾਹਿਗੁਰੂ। ਵਾਹਿਗੁਰੂ।

वाहेगुरु वाहेगुरु।

0: Hello? Hello? Hello? Hello? Hello? Vaheguru? Vaheguru?
1: ਵਾਹਿਗੁਰੂ।

going through

ਹੋਇਆ ਚੱਲ ਪਏ ਖਿੱਚ ਮਾਰਿਆ।

Hello, hello.

ਸਮੇਂ ਸੰਸਾਰੀ ਜਿਹੜੀ

ਪੰਜਾਬ ਰੁਕੀ ਆ।

ਵਾਹਿਗੁਰੂ।

0: ਵਾਹਿਗੁਰੂ।
1: ਪੰਦਰਾਂ ਨੰਬਰ ਕਰੀਏ ਸਹੀ, ਪੰਦਰਾਂ ਨੰਬਰ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ
1: ਛੱਡੋ ਪੰਜ ਨੰਬਰ ਕੀ ਵੀਡੀਓ ਬਣਾਈ ਜਾ ਰਹੇ ਹੋ
0: ਵਾਹਿਗੁਰੂ
1: ਛੱਡੋ
0: ਵਾਹਿਗੁਰੂ ਵਾਹਿਗੁਰੂ
1: ਛੱਡੋ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ
1: ਨਾ ਛੱਡੋ,
0: ਵਾਹਿਗੁਰੂ
1: ਹੋਰ ਛੱਡੋ,
0: ਵਾਹਿਗੁਰੂ ਵਾਹਿਗੁਰੂ
1: ਛੱਡੋ,
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਹੋਇਆ ਹੀ ਨੀ ਕੁਛ ਵੀ,
0: ਵਾਹਿਗੁਰੂ ਵਾਹਿਗੁਰੂ
1: ਯਾਰ ਕਰੋ ਕੁਛ,
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਕੁਛ ਵੀ ਨੀ ਕੀਤਾ,
0: ਵਾਹਿਗੁਰੂ
1: ਸਭ ਤੋਂ ਬੇਕਾਰ ਆਈ ਮਾਰਾ ਕਰ ਰਹੇ ਨੀ ਕੁਛ ਵੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋ, ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ, ਤੰਦਰੁਸਤੀ ਦੀਆਂ ਦਾਤਾਂ ਬਖਸ਼ ਕੇ ਸਤਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਡੀ ਝੋਲੀ ਪਾਏ ਨੇ, ਉਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 730 ਦੇ ਉੱਤੇ ਸੁਭਾਈਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਨ, ਤਾਂ ਜੋ ਇਹ ਲੋਕ ਸੁਖੀ, ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਜਾਪ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵਾ ਨਮੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵਾਓ, ਕਲ ਕਲੇਸ਼ ਤਨ ਮਾਹੇ ਮਿਟਾਵਾਓ। ਸਿਮਰਾਓ ਜਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ, ਵੇਦ ਪੁਰਾਨ ਸਿਮਰਤ ਸੋਧਾਖਿਅਰ, ਕਿਨੇ ਰਾਮ ਨਾਮ ਏਕ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ।

नराता हर नाम की सेवा, नानक पूजै हर हर देवा। हर हर जन कै मालक जीना, हर धन जन कौ आप प्रभ दीना। हर हर जन कै ऊट सतानी, हर प्रताप जन अवर न जानी। ओत पोत जन हर रस राते, सुन समाध नाम रस माते। आठ पहर जन हर हर जपै, हर का भगत प्रगट नहीं छपै। हर की भगत मुकत बहु करे, नानक जन संग केते तरे। पार जात एहो हर को नाम, काम तेन हर हर गुण गाम। सब ते उत्तम हर की कथा, नाम सुनत दर्द दुख लथा। नाम की महिमा संत रिद वसै, संत प्रताप दुरत सब नसै। संत का संग वड भागी पाईऐ, संत की सेवा नाम त्याई है। नाम तुल कछ अवर न होए, नानक गुरमुख नाम पावै जन कोए। सलोक बहु शास्त्र बहु सिमरति, पेखे सर्ब टंडोल। पूजस नाही हर हरे, नानक नाम अमोल। अष्टपदी जाप ताप ज्ञान सब ध्यान, खट शास्त्र सिमरत वख्यान। योग अभ्यास कर्म धर्म किरिया, सगल त्याग बन मधे फिरिया। अनक प्रकार किए बहु जतना, पूर्ण दान होमे बहु रतना। शरीर कटाए होम माए कर राती, वर्त नेम करे बहु पाती। नहीं तुल राम नाम विचार, नानक गुरमुख नाम जपिए एक बार। नौ खंड प्रथमी फिर चेर जीवै, महा उदास तपी सरथी वै। अगन माहे होमत परान, कनक असव है भूम दान। न्योली कर्म करे बहु आसन, जैन मार्ग संयम आत साधन। निमुख निमुख कर शरीर कटावै, ताऊ पी होमे मैल न जावै। हर के नाम सम सरकश नाहे, नानक गुरमुख नाम जपत गत पाहे। मन कामना तीरथ देह छुटै, गर्भ गुमान न मन ते हुटै। सोच करे दिन सो अर रात, मन की मैल न तन ते जात। इस देही कौ बहु साधना करै, मन ते कबहू न बिखिया टरै। जल तो वै बहु देह अनीत, शुद्ध कहाँ होए काची पीत। मन हर के नाम की महिमा ऊच, नानक नाम उदरे पतत बहु मूच। बहुत सियाणप जम का भौ व्यापै, अनक जतन कर त्रिशन ना त्रापै। भेख अनेक अगन नहीं बुझै, कोट उपाव दरगह नहीं सिजै। छूटस नाही ऊब पयाल, मोहे व्यापै माया जाल। अवर करतूत सगली जम डानै, गोविंद भजन बिन तिल नहीं मानै। हर का नाम जपत दुख जाए, नानक बोलै सहज सुभाए। चार पदार्थ जे को मांगै, साध जना की सेवा लागै। जे को अपना दुख मिटावै, हर हर नाम हृदय सद गावै। जे को अपनी सोभा लोरै, साध संग एहो मै शोरै। जे को जन्म मरण ते डरै, साध जना की सरणी परै। जिस जन कौ प्रभ दर्श प्यासा, नानक ताकै बल बल जासा। सकल पुरख मैं पुरख प्रधान, साध संग जाका मिटै अभिमान। आपस कौ जो जाने नीचा, सौ गनिए सब ते ऊंचा। जाका मन होए सगल कीरीना, हर हर नाम तिन घट घट जीना। मन अपने ते बुरा मिटाना, पेखै सगल पेखै सगल सृष्ट साजना। सुख दुख जन सम दृष्टेता, नानक पाप पुन नहीं लेपा। निरतन को धन तेरो नाऊ, निथावे कौ नाऊ तेरा थाऊ। निमाने को प्रभ तेरो मान, सगल घटा को देवो दान। करण करावन हार स्वामी, सगल घटा के अंतर जामी। अपने गात मित जानो आपे, आपन संग आप प्रभ राते। तुमरी उस्तत तुम ते होए, नानक अवर न जान सकोए। सर्व धर्म मैं श्रेष्ठ धर्म, हर को नाम जप निर्मल कर्म। सगल क्रिया मैं उत्तम क्रिया, साध संग दुर्मत मल हिरिया। सगल उद्यम मैं उद्यम भला, हर का नाम जपो जी सदा। सगल बानी मैं अमृत बानी, हर को जस सुन रसन बखानी। सगल थान ते ओ उत्तम थान, नानक जिह घट वसै हर नाम सलोक। निर्गुण यार अयानिया, सो प्रभ सदा संभाल। जिन किया तिस चीत रख, नानक निबही नाल। अष्टपदी रमैया के गुण चेत पराने, कवन मूलते कवन दृष्टानी। जिन तू साज सवार सिगारिया, गर्भ अगन में जिने उबारिया। बारब विस्था तुझै प्यारे दूध, भर जोवन भोजन सुख सूद। बिरद भया ऊपर साख सैन, मुख प्याओ बैठ पौ दैन। एहो निर्गुण गुण कछु न बूझै, बख्श लेहो तौ नानक सीजै। जिह प्रसाद धर ऊपर सुख बसै, सोत प्रात मीत बनता संग हसै। जिह प्रसाद पीवै शीतल जला, सुखदाई पवन पावक अमुला। जिह प्रसाद भोगै सब रसा, सगल समग्री संग साथ बसा। दीने हस्त पाव करन नेत्र रसना, तिसै त्याग अवर संग रचना।
ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਿ ਅੰਤ ਜਿਉ ਰੱਖਣ ਹਾਰ ਤੇ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤੇ ਸਹਿ ਬਿਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਹਬ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਛ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾ ਬੁਝਾਰਤ ਬੂਜੈ ਡੋਰਾ ਨਿਸ ਕਹੀਐ ਤਉ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਯਤਨ ਕਰੈ ਤਉ ਪੀ ਸੁਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸੈ ਆਨੰਦ ਕੀਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਭੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਬਸਤੂ ਲੇ ਪਾਛੈ ਪਾਵੈ ਏਕ ਬਸਤ ਕਾਰਨ ਬਿਖੋਟ ਗਵਾਵੈ ਏਕ ਭੀਨਾ ਦੇ ਦਸ ਪੀ ਹਿਰ ਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕਹੋ ਕੀ ਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਗੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸੋ ਖਾਤ ਪੀਤ ਬਰਤੈ ਅਨੰਦ ਉਲਾਸ ਆਪੁਨੀ ਅਮਾਨ ਕਛ ਬਹੁਰ ਸਾਹੁ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਤਿਸੇ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛੁਤਾਵੈ ਜੋ ਦਿਸੈ ਸੋ ਚਾਲਨ ਹਾਰ ਲਪਟ ਰਹੇ ਹੋ ਤਹ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹੇ ਤਾ ਕਉ ਹਾਥ ਨ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਾਨ ਧਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰਤਰੈ ਰੂਪਾਦ ਮਿਥਿਆ ਰਸਨਾ ਭੋਜਨ ਅਨਸੁਆਦ ਮਿਥਿਆ ਚਰਨ ਪਰ ਬਿਕਾਰ ਕੋ ਤਹਵੈ ਮਿਥਿਆ ਮਨ ਪਰ ਲੋਭ ਲੁਭ ਹਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੂਜੇ ਮਿਥਿਆ ਸਭ ਪਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਅਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਰਾਰਥ ਦਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਰ ਪ੍ਰਭੂ ਪ੍ਰਬੀਨ ਬਾਹਰ ਭੇਖ ਨਾ ਕਾਹੋ ਭੀਨ ਅਵਰ ਉਪਦੇਸ ਆਪ ਨਾ ਕਰੈ
आवत जावत जन्म मरै जिसका अंतर बसे निरंकार तिसकी सीख तरै संसार जो तुम भाने तिन प्रभ जाता नानक उन जन चरण पराता करो बेनती पार ब्रह्म सब जाने अपना किया आपे मन आपे आप करत न बेरा किसै दूर जनावत किसै बुझावत नेरा उपाव सियानप सगल ते रहत सब कछ जाने आत्म की रहत जिस भावै तिस लय लड़ लाए थान थनंतर रहया समाए सो सेवक जिस कृपा करी निमख निमख जप नानक हरि सलोक काम क्रोध अर लोभ मोह बिन सुजाए अहंग मेव नानक प्रभ शरणागति कर प्रसाद गुरुदेव अष्टपदी जेह प्रसाद शक्ति ही अमृत खाहे तिस ठाकुर को रख मन माहे जेह प्रसाद सुगंधत तन लावे तिस को सिमरत परम गत पावे जेह प्रसाद बसै सुख मंत्र तिसे त्याय सदा मन अंदर जेह प्रसाद ग्रह संग सुख बसना आठ पहर सिमरौ तिस रसना जेह प्रसाद रंग रस भोग नानक सदा त्याय त्यावन जोग जेह प्रसाद पाठ पटंबर हटावै तिसे त्याग खत अवर लुभावै जेह प्रसाद सुख सेज सोई जय मन आठ पहर ताका जस गावी जय जेह प्रसाद तुझ सब को मन मुख ताको जस रसन बखाने जेह प्रसाद तिरु रहता धर्म मन सदा त्याय केवल पार ब्रह्म प्रभ जी जपत दरगह मान पावै नानक पात सेती कर जावै जेह प्रसाद आरोग कंचन देही लिवलावो तिस राम स्नेही जेह प्रसाद तेरा उला रहत मन सुख पावै हर हर जस कहत जेह प्रसाद तेरे सगल छिद्र ठाके मन सरणी पर ठाकुर प्रभ ताकै जेह प्रसाद तुझ को न पहुचे मन साथ साथ सिमरो प्रभ ऊचे जेह प्रसाद पाई दुर्लभ दे नानक ताकी भगत करे जेह प्रसाद अभूखन पहरी जय मन तिस सिमरत क्यों आस की जय जेह प्रसाद असब हस्त सवारी मन तिस प्रभ को कबहु ना बिसारी जेह प्रसाद बाग मिलख तना राख परोए प्रभ अपने मना जिन तेरी मन बनत बनाई उठत बैठत साध तिसै त्याई तिसे त्याए जो एक अलख है इहां उहां नानक तेरी रख है जेह प्रसाद करह पुन बहुदान मन आठ पहर कर तिसका तिहान जेह प्रसाद तू आचार व्यवहारी तिस प्रभ कौ सास सास चितारी जेह प्रसाद तेरा सुंदर रूप सो प्रभ सिमरौ सदा अनूप जेह प्रसाद तेरी निकी जात सो प्रभ सिमर सदा दिन रात जेह प्रसाद तेरी पात्र है गुर प्रसाद नानक जस का है जेह प्रसाद सुनह करण नाद जेह प्रसाद पेखै बिसमाद जेह प्रसाद बोलै अमृत रसना जेह प्रसाद सुख सहजे बसना जेह प्रसाद हास्त कर चलै जेह प्रसाद संपूर्ण फलै जेह प्रसाद परम गत पावै जेह प्रसाद सुख सहज समावै ऐसा प्रभ त्याग अवर कत लागौ गुरु प्रसाद नानक मन जागौ जेह प्रसाद तू प्रगट संसार तिस प्रभ कौ मूल न मनो बिसार जेह प्रसाद तेरा प्रताप रे मन मूड तो ताको जाप जेह प्रसाद तेरे कार्य पूरे तिसे जान मन सदा हजूरे जेह प्रसाद तू पावै साच रे मन मेरे तू तास्यो राज जेह प्रसाद सब की गत होए नानक जाप जपै जप सोए आप जपाए जपै सुनाओ आप गवाए सो हर गुण गाओ प्रभ कृपा ते होए प्रगास प्रभु दया ते कमल विगास प्रभ सो प्रसन्न बसै मन सोए प्रभ दया ते मत उत्तम होए सर्व निधान प्रभ तेरी माया आपो कछु न किन्हु लया जित जित लावो तित लगै हर नाथ नानक इन कह कछु न हाथ सलोक अगम अगाध पार ब्रह्म सोए जो जो कहै सो मुक्ता होए सुन मीता नानक बिनवंता साध जना की अचरज कथा अष्टपति साध कै संग मुख उजल होत साध संग मल सगली खोत साध कै संग मिटै अभिमान साध कै संग प्रगटे सु ज्ञान साध कै संग बुझै प्रभ नीरा साध संग सब होत नबेरा साध कै संग पाए नाम रतन साध कै संग एक ऊपर जतन साध की महिमा बरने कौन प्राणी नानक साध की शोभा प्रभ माहे समानी साध कै संग अगोचर मिलै साध कै संग सदा पार फुलै साध कै संग आवै बस पंचा साध संग अमृत रस पुंचा साध संग होए सब की रेन साध कै संग मनोहर बैन साध कै संग नकत हूं तावै साध संग अस थित मन पावै साध कै संग माया ते पिन साध संग नानक प्रभ सो प्रसन्न साध संग दुश्मन सब मीत साधु कै संग महापुनीत साध संग किस्यो नहीं बैर साध कै संग मनोहर ना साध कै संग न बीगा पैर साध कै संग नाही को मंदा साध संग जाने परमानंदा साध कै संग नाही हो ताप साध कै संग तजै सब आप आपे जाने साध बढ़ाई नानक साध प्रभु बने आई
साध कै संग न कबहू तावै, साध कै संग सदा सुख पावै, साध संग बस्त अगोचर लहै, साधु कै संग अजर सहै, साध कै संग बसै थान ऊचै, साधु कै संग महल पहुचै, साध कै संग दृढ़ सब धर्म, साध कै संग केवल पार ब्रह्म, साध कै संग पाए नाम निधान, नानक साधु कै कुरबान, साध कै संग सब कुल उधारै, साध संग साजन मीत कुटुंब नि सतारै, साधु कै संग सो धन पावै, जिस धन ते सब को वरसावै, साध संग धर्म राय करे सेवा, साध कै संग शोभा सुर देवा, साधु कै संग पाप पलायन, साध संग अमृत गुण गायन, साध कै संग सर्व थान गम, नानक साध कै संग सफल जनम, साध कै संग नहीं काश काल, दर्शन भेटत हो तिनिहाल, साध कै संग कलुखत हरै, साध कै संग नरक पर हरै, साध कै संग इहां उहां सुहेला, साध संग बिछरत हर मेला, जो इच्छै सोई फल पावै, साध कै संग न बिरथा जावै, पार ब्रह्म साध रिद बसै, नानक उधरै साध सुन रसै, साध कै संग सुनो हर नाम, साध संग हर के गुण गाओ, साध कै संग न मन ते बिसरै, साध संग सर पर निस्तरै, साध कै संग लगै प्रभ मीठा, साधु कै संग घट घट जीठा, साध संग पै आज्ञाकारी, साध संगत पई हमारी, साध कै संग मिटे सब रोग, नानक साध पेटे संजोग, साध की महिमा भेद न जाने, जेता सुने तेता बखियाने, साध की उपमा तेहो गुण ते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊंच ते ऊंची, साध की शोभा मूच ते मूची, साध की शोभा साध बने आई, नानक साध प्रभ भेद न पाई, सलोक मन साचा मुख साचा सोए, अवर न पेखा एक सबिन कोए, नानक ए लक्षण ब्रह्म ज्ञानी होए, अष्टपदी ब्रह्म ज्ञानी सदा निरलेप, जैसे जल मैं कमल अलेप, ब्रह्म ज्ञानी सदा निर्दोख, जैसे सूर सर्ब कौ सोख, ब्रह्म ज्ञानी कै दृष्ट समान, जैसे राज रंक कौ लागै तुल पवान, ब्रह्म ज्ञानी कै धीरज एक, ज्यों वसुधा को खोदै को चंदन लेप, ब्रह्म ज्ञानी का यह गुनाओ, नानक ज्यों पावक का सह सुभाओ, ब्रह्म ज्ञानी निर्मल ते निर्मला, जैसे मैल न लागै जला, ब्रह्म ज्ञानी कै मन होए प्रगास, जैसे धर ऊपर आकाश, ब्रह्म ज्ञानी कै मित्र सत्र समान, ब्रह्म ज्ञानी कै नाही अभिमान, ब्रह्म ज्ञानी ऊंच ते ऊंचा मन, अपने है सब ते नीचा, ब्रह्म ज्ञानी से जन पए, नानक जिन प्रभ आप करे, ब्रह्म ज्ञानी सगल कीरीना, आत्म रस ब्रह्म ज्ञानी चीना, ब्रह्म ज्ञानी की सब ऊपर माया, ब्रह्म ज्ञानी ते कछ बुरा न पाया, ब्रह्म ज्ञानी सदा समदर्शी, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल युगता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी कै गरीबी समाहा, ब्रह्म ज्ञानी पारोपकार उमाहा, ब्रह्म ज्ञानी कै नाही तंदा, ब्रह्म ज्ञानी ले तावत बंधा, ब्रह्म ज्ञानी कै होए सुफला, ब्रह्म ज्ञानी सुफल फला, ब्रह्म ज्ञानी संग सगल उद्धार, नानक ब्रह्म ज्ञानी जपै सगल संसार, ब्रह्म ज्ञानी कै एक रंग, ब्रह्म ज्ञानी कै बसै प्रभ संग, ब्रह्म ज्ञानी कै नाम आधार, ब्रह्म ज्ञानी कै नाम परवार, ब्रह्म ज्ञानी सदा साध जागत, ब्रह्म ज्ञानी अहंग बुद्ध त्यागत, ब्रह्म ज्ञानी कै मन परमानंद, ब्रह्म ज्ञानी कै कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी का हुए अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ बरताप, ब्रह्म ज्ञानी का दर्श बड़ भागी पाइये, ब्रह्म ज्ञानी को बल बल जाइये, ब्रह्म ज्ञानी को खोजे महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी कै सगल मन बाहे, ब्रह्म ज्ञानी का कौन जाने भेद, ब्रह्म ज्ञानी कौ सदा आदेश, ब्रह्म ज्ञानी का कथिया न जाय अध्याखर, ब्रह्म ज्ञानी सर्ब का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्ट का करता, ब्रह्म ज्ञानी साध जीवै नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी,
ਸਲੋਕ ਉਰ ਤਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰੁ ਨਮਸਕਾਰੈ ਉਹ ਨਾਨਕ ਉਹ ਪਰਸ ਸਗਲ ਨੇ ਸੁਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰੈ ਰੂਪ ਨਾ ਪੇਖੈ ਨੇਤਰ ਸਾਧਕੀ ਟਹਿਲ ਸੰਤ ਸੰਗ ਹੇਤ ਕਰ ਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨੇ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰਾ ਨਾਮ ਜਪਾਵੈ ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨ ਸਹਿ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਹੋਵੈ ਤਿਸ ਭਗਵਤੀ ਕੀਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨ ਆਵੈ ਬੇਦ ਪੁਰਾਨ ਸਿਮਰਤ ਬੂਜੈ ਮੂਲ ਸੂਖਮ ਮੈਂ ਜਾਣੈ ਅਸਥੂਲ ਚਾਹੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਾਹੋ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾਂਤਰ ਔਰਤ ਹਰੈ ਪਾਸ ਪ੍ਰੇਤ ਮੁਗਦ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖ ਖਾਟੀ ਤੈਸਾ ਮਾਨ ਤੈਸਾ ਬਿਹਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰੇ ਉਹ ਆਪ ਹੋਏ ਅਨਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਬਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਬ ਵਿਚਾਰੈ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰ ਦੇਸ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਾਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨੇ ਭਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਖੇਤਰ ਕਈ ਕੋਟ ਦੇਵਦਾਨਵ ਇੰਦਰ ਸਿਰ ਸ਼ਤਰ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੇ ਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਬੇਦ ਪੁਰਾਣ ਸਿਮਰਤ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖਯ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ
ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛੁ ਪ੍ਰਭ ਕੈ ਹਾਥੇ, ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਭਿਨਾਸ਼, ਕਈ ਕੋਟ ਮੰਗੈ ਸਾਥ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਬਿਸਥਾਰ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇਕ ਇਕ ਓਂਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸੁਮਾਤ, ਤਾਕਾ ਅੰਤ ਨ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੈ ਏਕੂ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਅਮਰ ਪੈ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿਜ ਸਮਾਵੈ, ਆਪੋਨੇ ਜਨ ਕੋ ਸਾਥ ਸਾਥ ਸਮਾਰੇ, ਨਾਨਕ ਓਏ ਪਰਮੇਸ਼ਵਰ ਕੇ ਪਿਆਰੇ, ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਕਿਸ ਬਲਹਾਰਨੈ, ਜਲ ਥਲ ਮਹੀ ਅਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮੈਂ ਥਾਪੋ ਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸੁਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ, ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਨਾ ਆਵੈ, ਕਹੋ ਮਾਨੁਖ ਤੇ ਕਿਆ ਹੋਇਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛੁ ਲੈ, ਜੋ ਤਿਸ ਭਾਵੈ ਸੋਈ ਕਰੇ, ਅਨ ਜਾਣਤ ਬਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੈ ਭੂਲਾ ਦੈ ਦਿਸ ਧਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸੇ ਆਪਣੇ ਭਗਤ ਦੇ, ਨਾਨਕ ਤੇ ਜਾਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੌ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ, ਜਾ ਕੋ ਆਪਣੇ ਕਰੈ ਬਖਸੀਸ, ਤਾਕਾ ਲੇਖਾ ਨਾਗਨੈ ਜਗਦੀਸ਼, ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੇ ਬਨਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆ ਕਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰਖ ਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ, ਕਬਹੂ ਹੋਏ ਬਹੈ ਬਡ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ, ਕਬਹੂ ਆਪ ਕੀਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸਚ ਕਹੈ, ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਖ ਜੋਨ ਭਰਮੈ ਪਰਮੀਆ, ਨਾਨਾ ਰੂਪ ਜਿਉ ਸੁਵੰਗੀ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ, ਜਿਉ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂ ਸਾਧ ਸੰਗਤ ਇਹ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰ ਬਾਨ, ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਣੇ ਮੈਂ ਜੋ ਵਨਵੰਤ, ਸੋ ਹੋਵਤ ਬਿਸਟਾਕਾ ਜੰਤ,
ਆਪ ਸਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੂਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ। ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਬਸਾਵੈ, ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾਸ਼ ਸੰਗ ਨ ਜਾਵੈ, ਪਉ ਲਸਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾਂਕਾ ਹੋਏ ਬਿਨਾਸੁ। ਸਭ ਤੇ ਆਪ ਜਾਣੇ ਬਲਵੰਤ, ਖਿਨਮੈ ਹੋਏ ਜਾਏ ਪਸਮੰਤ, ਕਿਸੇ ਨਾ ਬਦੇ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ। ਕੂਟ ਕਰਮ ਕਰੈ ਹਉ ਤਹਾਰੇ, ਸ਼ਰਮ ਪਾਵੈ ਸਗਲੇ ਬਿਰ ਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਕ ਫਿਰ ਫਿਰ ਅਵਤਾਰ। ਅਨਿਕ ਜਤਨ ਕਰ ਆਤਮ ਨਿੰਦਰ ਵੈ, ਹਰ ਦਰਗਹਿ ਕਹੋ ਕੈਸੇ ਗਵੈ, ਆਪਸ ਕਹੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨ ਆਵੈ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਕ ਜਾਣੈ ਮੁਝ ਤੇ ਕਸ਼ ਹੋਏ, ਤਬ ਇਸ ਕਉ ਸੁਖ ਨਾਹੀ ਕੋਏ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਬ ਜੋਨ ਮੈਂ ਫਿਰਤਾ, ਜਬ ਧਾਰੈ ਕਉ ਬੈਰੀ ਮੀਤ, ਤਬ ਲਗ ਨਿਹ ਚਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹਉ ਛੂਟੈ। ਸਹਿਸ ਖਟੇ ਲੱਖ ਕੋ ਉਠਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੈ, ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਗ੍ਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਕਰਨ ਕਰਾਵਨ ਕਰਨੈ ਹਾਰ, ਇਸਕੇ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ। ਜੋ ਕੇਸ਼ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂੰ ਕੈ ਸੰਗ, ਬੂਝੈ ਦੇਖੈ ਕਰੈ ਬਵੇਕ, ਆਪੇ ਏਕ ਆਪੇ ਅਨੇਕ। ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਾਧ ਹੀ ਰਹਿਆ ਸਮਾਏ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਆਪ ਕੀਨੋ ਆਪਣ ਬਿਸਥਾਰ, ਸਭ ਕਾਸ਼ ਉਸ ਕਾ ਉਹ ਕਰਨੈ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ, ਥਾਂ ਥਨੰਤਰ ਏਕੈ ਸੋਏ। ਆਪੋ ਨੇ ਚਾਲੇ ਤੋ ਆਪ ਕਰਨੇ ਹਾਰ, ਕੌਤੁਕ ਕਰੈ ਰੰਗ ਅਪਾਰ, ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ। ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੇ ਵਖਿਆ ਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਧੇ ਕਿਨੇ ਬਿਰਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਨੀ ਸਰਵਨ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਣ ਜੋ ਜਨ ਪਰੈ, ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ। ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇਹੀਨ, ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ। ਸੰਤ ਕੇ ਦੁਖਨ ਤੇ ਮੁਖ ਪਵੈ, ਸੰਤਨ ਕੈ ਦੁਖਨ ਕਾਗ ਜਿਉ ਲਵੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ। ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੈ ਦੁਖਨ ਨੀਚ ਨਿਚਾਏ। ਸੰਤ ਦੁਖੀ ਕਾ ਥਾਓ ਕੋ ਨਾਹੇ, ਨਾਨਕ ਸੰਤ ਪਾਵੈ ਤਾਂ ਓਏ ਪੀ ਗਤ ਪਾਹੇ। ਸੰਤ ਕਾ ਨਿੰਦਕ ਮਹਾ ਤਤਾਈ, ਸੰਤ ਕਾ ਨਿੰਦਕ ਟਿਕਣ ਨਾ ਪਾਈ, ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆਰ ਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ, ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ। ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ। ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ।
संत के दुखी को नाही ठाओ, नानक संत पावे तां लय मिलाए। संत का दुखी अद बीच ते टूटे, संत का दुखी कितै काज ना पहुंचे। संत के दुखी को ध्यान परमाइए, संत का दुखी उजड़ पाईए। संत का दुखी अंतर तित था, ज्यो सास बिना मृत की लो था। संत के दुखी की जड़ किश नाहे, अपन बीज आपे ही खाए। संत के दुखी को अवर न रखन हार, नानक संत पावे तां लए उबार। संत का दुखी इयों बेल लाए, ज्यों जल बिहून मछली तड़फड़ाए। संत का दुखी भूखा नहीं राजे, ज्यों पावक ईंधन नहीं तरपै। संत का दुखी छुटे अकेला, ज्यों बुआड़ तिल खेत माहे दुहेला। संत का दुखी धर्म ते रहत, संत का दुखी साध मिथ्या कहत। किरत निंदक का तुर ही पया, नानक जो तिस भावे सोई थिया। संत का दुखी बिगड़ रूप होए जाए, संत के दुखी को दरगाह मिले सजाए। संत का दुखी सदा सहकाइए, संत का दुखी ना मरै ना जीवाइए। संत के दुखी की पूजा ना आसा, संत का दुखी उठ चले निराशा। संत का दुख न त्रष्टै कोय, जैसा पावे तैसा कोई होए। पया किरत न मिटै कोय, नानक जाने सच्चा सोए। सब घट तिसके ओ करने हार, सदा सदा तिस को नमस्कार। प्रभु की उस्तत करो दिन रात, तिसे त्यावो सास की रास। सब कछ वरता तिसका किया, जैसा करे तैसा को थिया। अपना खेल आप करने हार, दूसर कौन कहे विचार। जिसनु कृपा करे तिस आपन नाम दे, बड़पागी नानक जन से सलोक। तजो सियानप सुरज नाओ, सिमरौ हर हर राय। एक आस हर मन रखो, नानक दुख परम पहु जाए। अष्टपदी मानुख की टेक ब्रथी सब जान, देवन को एक है भगवान। जिसके दिए रहे अगाए, बौर न तृष्णा लागे आए। मारे राखे को आप, मानुख कह कृष्णा ही हाथ। तिसका हुक्म बूझ सुख होए, तिसका नाम रख कंठ परोए। सिमर सिमर सिमर प्रभ सोए, नानक बिघन न लागै कोए। उस्तत मन में कर निरंकार, कर मन मेरे सत व्यवहार। निर्मल रसना अमृत पियो, सदा सुहेला कर ले हे जियो। नैनो पेख ठाकुर का रंग, साध संग बिन सह सब संग। चरण चलो मार्ग गोबिंद, मिटै पाप जपिए हर बिंद। कर हर कर्म सरवण हर कथा, हर दरगह नानक ऊजल मथा। बड़ भागी ते जन जग माहे, सदा सदा हर के गुण गाहे। राम नाम जो करे विचार, से तनवंत गणी संसार। मन तन मुख बोलै हर मुखी, सदा सदा जानो ते सुखी। एको एक एक पछाने, एतो तकियो सो जी जाने। नाम संग जिसका मन मानिया, नानक तिने निरंजन जानिया। गुर प्रसाद आपन आप सुजै, तिसकी जानो तृष्णा बुझै। साध संग हर हर जस कहै, तो सर्ब रोग ते वो हर जन रहै। तो आन दिन कीर्तन केवल बख्यान, ग्रस्त मैं सोई निर्वाण। एक ऊपर जिस जन की आसा, तिसकी कटिया जम की फासा। पार ब्रह्म की जिस मन भूख, नानक तिस न लागै दुख। जिस कहो हर प्रभ मन चित आवै, सो संत सुहेला नहीं डुलावै। जिस प्रभ अपना कृपा करै, सो सेवक कहो किस ते डरै। जैसा सा तैसा दृष्टाया, अपने कार्य में आप समाया। सोदत सोदत सोदत सीजिया, गुरप्रसाद तत सब बूझिया। जब देखो तब सब केश मूल, नानक सो सूखम सोई असथूल। नह किश जन्मै नह किश मरै, आपन चले तो आप ही करै। आवन जावन दृष्ट अन दृष्ट, आज्ञाकारी धारी सब श्रेष्ठ। आपे आप सगल मह आप, अनक जुगत रच थाप उथाप। अविनाशी नाही किश खंड, धारण धार रहो ब्रह्मांड। अलख अपेव पुरख परताप, आप जपाए त नानक जाप। जिन प्रभ जाता सो सुबावंत, सगल संसार उदरै तिन मंत। प्रभ के सेवक सगल उधारण, प्रभ के सेवक दुख बिसारण। आपे में लय कृपाल, गुरु का शब्द जप पय निहाल। उनकी सेवा सोई लागै, जिसनु कृपा करे बड़ भागै। नाम जपत पावै विश्राम, नानक तिन पुरख को उत्तम करमान। जो किश करै सो प्रभ कै रंग, सदा सदा बसै हर संग। सह सुभाए होवै सो होए, करने हार पछाणै सोए।
ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਦਾਨ ਉਨਹੂੰ ਬਨ ਆਏ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਨ ਨਹਾਰ, ਜਾਕੈ ਸਿਮਰਨ ਉਤਰੀ ਹੈ, ਨਾਨਕ ਤਿਸ ਬਲਹਾਰ। ਅਸ਼ਟਪਦੀ ਟੂਟੀ ਗੰਢਣ ਹਰ ਗੋਪਾਲ, ਸਰਬ ਜੀਆਂ ਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾ ਹੈ, ਰੇ ਮਨ ਮੇਰੇ ਸਦਾ ਹਰ ਜਾਪ, ਅਬਿਨਾਸੀ ਪ੍ਰਭ ਆਪੇ ਆਪ। ਆਪਨ ਕੀਆ ਕਛੂ ਨਾ ਹੋਏ, ਜਿਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋਹੈ, ਧਨਵੰਤਾ ਹੋਏ ਕਿਆ ਕੋ ਗਰਭ ਹੈ, ਜਾ ਸਭ ਕੇਸ਼ ਤਿਸ ਕਾ ਦੀਆ ਦਰਬੈ। ਹੱਥ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੇ ਕੋ ਹੋਏ ਬਾਹੇ ਦਾਤਾਰ, ਤਿਸ ਦੇਨ ਹਰ ਜਾਣੈ ਗਵਾਰ। ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ, ਨਾਨਕ ਸੂ ਜਨ ਸਦਾ ਅਰੋਗ, ਜਿਉ ਮੰਦਰ ਕੋ ਥਾਮੈ ਥਾਮਨ, ਤਿਉਂ ਗੁਰ ਕਾ ਸ਼ਬਦ ਮਨੈ ਸਥਾਮਨ। ਜਿਉ ਪਾਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਹਾਂਧਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਸ਼ਾ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੋਂ ਤਿਸੈ ਚਿਤਾਰ, ਜੋ ਕਾਸ਼ੁ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰੇ ਅਜਾਨ। ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੇ ਉਹ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾਹੇ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਹੋ ਮਨ ਮੂਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ, ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਕੈ ਸਦ ਬਲਹਾਰੈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕਹੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਾਹੀ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤੇਹ ਪਾਇਆ। ਮਿਰਤਕ ਕੋ ਜੀਵਾ ਲਨਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ। ਸਭ ਕਿਛ ਤਿਸ ਕਾਉ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣੀਐ ਤੇ ਹੋ ਲੋਏ, ਜਾ ਕੇ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨ ਰੇਖ ਨ ਰੰਗ ਕੇਸ਼, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਬਿਨਾਸੀ ਪ੍ਰਭ ਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ। ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਕਹੀਰ ਸੋਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹੋ ਅਨਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਹਰਨ ਪਰਨ ਜਾਂ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀਐ ਕਰ ਤਾਕੈ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਹਿਸਥ ਮੈਂ ਭੋਗੀ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ, ਤੇਹੋ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰ ਆਵੈ ਜਾਏ।
ਊਚ ਨੀਚ ਤਿਸਕੇ ਅਸਥਾਨ, ਜੈਸਾ ਜਨ ਆਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਇਕ ਰੰਗ, ਨਾਨਾ ਬਿਦ ਕੀਨੋ ਬਿਸਥਾਰ, ਪ੍ਰਭ ਅਬਿਨਾਸੀ ਏਕੰਕਾਰ। ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ, ਨਾਨਾ ਬਿਦ ਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵਾ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ, ਨਾਮ ਕੇ ਧਾਰੇ ਸੁਣਨ ਕੇ ਅੰਤ ਹਨ। ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ। ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਊਤ ਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੈ ਸਭ ਭਲੀ। ਸਤਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸੋ, ਸਤ ਤੇਜਨ ਜਾਕੈ ਹਿਰਦੈ ਪਰਵੇਸੋ, ਸਤ ਨਿਰਤ ਬੂਝੈ ਜੇ ਕੋਈ, ਨਾਮ ਜਪਤ ਤਾਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੇ ਮੇਹ ਤੋਂ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਅਵਰਨਾ ਬੂਝ ਕਰਤ ਵਿਚਾਰ। ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋ ਤੇ ਸੁਭਾਵੈ ਸੋ ਵਰਤੀਆ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸਾਇਆ ਸੁਆਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਓਏ ਦਾਤੇ ਦੁੱਖ ਕਾਟਣ ਹਾਰ, ਜਾ ਕੈ ਸੰਗ ਤਰੇ ਸੰਸਾਰ। ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ। ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ ਅਸ਼ਟਪਦੀ। ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ। ਆਪ ਸਤ ਸਤ ਸਭ ਤਹਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਨਤਾ, ਬੁਜਨ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸਤ ਮਾਹੇ ਲੇ ਬਸਤ ਗਡਾਈ, ਤਾਕੋ ਭਿੰਨ ਨਾ ਕਹਿ ਨਾ ਜਾਈ। ਬੂਜੈ ਬੂਜਨ ਹਾਰ ਬਬੇਕ ਨਾਰਾਇਣ, ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਠਾਕੁਰ ਕੋ ਸੇਵਕ ਜਨ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਸੋ ਸੇਵਕ ਜਿਸ ਦਇਆ ਪ੍ਰਭ ਤਹਾਰੈ, ਨਾਨਕ ਸੋ ਸੇਵਕ ਸਾ ਸਾ ਸਮਾਰੈ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਕੀ ਗਤ ਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ। ਨਿੱਕੀ ਕਿਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸਕਾ ਸਾਸਨ ਕੱਢ ਤੇ ਆਪ, ਤਾਕੋ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤ ਬਿਰਥੇ ਜਾਤ, ਮਾਰੇ ਨਾ ਰਾਖੇ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸ਼ ਅਵਰ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਾਧ ਕਾਮ।
बोलो जस जिहबा दिन रात प्रभ अपने जन की नींदात करे भगत आत्म कह जाए प्रभ अपने स्यों रहे समाए जो हुआ होवत सो जाने प्रभ अपने का हुक्म पछाने तिसकी महिमा कौन बखाना तिसका गुण कह एक न जानो आठ पहर प्रभ बसे हजूरे कहो नानक सेई जन पूरे मन मेरे तिन की ओट ले मन तने अपना तिन जान दे जिन जाने अपना प्रभु पछाता सो जान सर्व थोक का दाता तिसकी शरण सर्व सुख पावै तिसके दर्श सब पाप मिटावै आवर सियान पसगली शाड तिस जन की तो सेवा लाग आवन जाना होवी तेरा नानक तिस जन के पूजो सद पैरा सलोक सत पुरख जिन जाने सतगुरु तिसका नाओ तिसकै संग सिख उदरै नानक हर गुण गाओ अष्टपदी सतगुर सिख की करै प्रतपाल सेवक कौ गुर सदा दयाल सिख की गुर दुरमत मल हिरै गुर बचनी हर नाम उचरै सतगुर सिख के बंधन खटै गुर का सिख बेकार ते हटै सतगुर सिख कौ नाम धन दे गुर का सिख वडभागी हे सतगुर सिख का हलत पलत सवारै नानक सतगुर सिख कौ जी नाल समारै गुर के ग्रह सेवक जो रहै गुर की आज्ञा मन मैं सहै आपस को कर कश न जनावै हर हर नाम हृदय साद त्यावै मन बेच सतगुर के पास ते सेवक के कार्य रास सेवा करत होए नेह कामी तिस को होत प्राप्त स्वामी अपनी कृपा जिस आप करे नानक सो सेवक गुर की मत ले बीस बिसवे गुर का मन मान सो सेवक परमेश्वर की गत जान सो सतगुर जिस हृदय हर नाओ अनक बार गुर को बल जाओ सर्विन धान जी का दाता आठ पैर पार ब्रह्म रंग राता ब्रह्म मैं जन जन मह पार ब्रह्म एक आप नहीं कश परम सह सयान पलया न जाई है नानक ऐसा गुर बड़ भागी पाई है सफल दर्शन पेखत पुनीत परसत चरण गत निर्मल रीत भेटत संग राम गुण रवे पार ब्रह्म की दरगह गवे सुनकर बचन करण आगाने मन संतोख आत्म पति आने पूरा गुर आख्याओ जा का मंत्र अमृत दृष्ट पेख होए संत गुण बेअंत कीमत नहीं पाए नानक जिस पावै तिस लय मिलाए जे बाएक उस्तत अनेक सत पुरख पूरन बबेक काहू बोल ना पहुचत प्राणी अगम गोचर प्रभ निरबानी निराहार निरवैर सुखदाई ताकि कीमत किने न पाई अनक भगत बंधन नित करै चरण कमल हिरदय सिमरै सत साध बलहारी सतगुरु अपने नानक जिस प्रसाद है सा प्रभ जपने एहो हर रस पावे जन कोए अमृत भी वह अमृत सो होए उस पुरख का नाही कदे विनाश जाके मन प्रगटे गुण पास आठ पैर हर का नाम ले साच उपदेश सेवक कौ दे मोह माया कै संग न लेपो मन मह रख हर हर एको अंधकार दीपक परगासे नानक भरम मोह दुख तह ते नासे तापत माहे ठांड वरताई आनंद भया दुख नाठे पाई जन्म मरण के मिटे अंदेसे साधु के पूर्ण उपदेसे पाओ चुका निरपाओ होए बसे सगल ब्याद मन ते खै नसे जिस का सा तिन कृपा तहारी साध संग जप नाम मुरारी थित पाई चूके भ्रम गवन सुन नानक हर हर जस श्रवन निर्गुण आप सरगुण पियो ही कला तार जिन सगली मोही अपने चरित प्रभ आप बनाए अपनी कीमत आपे पाए हर बिन दूजा नाही कोए सर बिन निरंतर एको सोए ओत पोत रव्या रूप रंग पै प्रगास साध कै संग रच रचना अपनी कल तारी अनक बार नानक बलहारी सलोक साथ न चल बिन भजन बिख्या सगली शार हर हर नाम कमावना नानक एहो तन सार अष्टपदी
संत जना मिल करो विचार, एक सिमर नाम आधार, अवर उपाव सब मीत बिसारो, चरण कमल रिद मैं उतारो, करण कारण सो प्रभ समरथ, दृढ़ कर गहु नाम हर वथ, ए तन संचो हो वो भगवंत, संत जना का निर्मल मंत, एक आसु रखु मन माहे, सर्ब रोग नानक मिट जाहे, जिस तन को चार कूंट उठता वैसे

ਆਖੇ ਹਿਰਦੈ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਆਬਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਾਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਣ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੋ ਭਾਵ ਨ ਛੂਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ ਇਨਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਬਿਸਥਾਰ ਇਨਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸ ਵਾਰੀ ਝੂਠਾ ਡੰਬ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਬਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪਹੋ ਅਵਰਾ ਨਾਮ ਜਪਾਵਹੋ ਸੁਨਤ ਕਹਿਤ ਰਹਿਤ ਗਤ ਪਾਵਹੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋ ਮੈਂ ਬੇਖੁਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਾ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕੋ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਬਿਸਥਾਰ ਏਕ ਤੇ ਭਏ ਏਕ ਆਰਾਧ ਪਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਨ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਾਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭ੍ਰਮ ਗਇਆ ਐਸ਼ਪੁਨੀ ਸਰਧਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾਤਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛੁ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਹ ਨਾਮ ਜਪਾਵਹੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ।

ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਓ। ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ। ਭਗਤ ਜਨਾ ਕਹਿ ਮਨ ਧਨ ਰੰਗ, ਬਿਰਲਾ ਕੋ ਪਾਵੈ ਸੰਗ। ਏਕ ਬਸਤ ਦੀਜੈ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਿਆ। ਤਾਂ ਕਿ ਉਪਮਾ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਵਛਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ। ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੈ ਮਨ ਹੀਤ। ਹਮ ਨਿਰਗੁਣੀ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਣ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ। ਅਨਕ ਰਾਜ ਭੋਗ ਬੜਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਵਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਅਕਾਰ ਏਕ ਅਸ਼ਨਾਨ, ਦ੍ਰਿਸ਼ਟੇਤਾ ਪਾਪ ਪੁਨ ਤਬ ਕਹਿਤੇ ਹੋਤਾ। ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਜਬ ਇਸ ਕਾ ਵਰਨ ਚਿਹਨ ਨਾ ਜਾਪਤ, ਤਬ ਹਰਖ ਸੋਗ ਕਹੋ ਕਿਸੈ ਵਿਆਪਤ। ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ। ਆਪਨ ਖੇਲ ਆਪ ਵਰ ਤੀਜਾ, ਨਾਨਕ ਕਰਨੇ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕਹੋ ਕਿਸ ਕਉ ਗਨੀ। ਜਬ ਏਕੈ ਹਰ ਅਗਮ ਅਪਾਰ, ਤਬ ਨਰਕ ਸੁਰਕ ਕਹੋ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸਿਵ ਸਖਤ ਕਹੋ ਕੇ ਤਠਾਏ। ਜਬ ਆਪੇ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਆਪਨ ਚਲਿਤ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ। ਅਬਿਨਾਸੀ ਸੁਖ ਆਪਨ ਆਸਨ, ਤਹ ਜਨਮ ਮਰਨ ਕਹੋ ਕਹਾ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ। ਜਬ ਨਾਥ ਨਿਰੰਜਨ ਅਗੋਚਰ ਅਗਾਦੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ। ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ। ਜਹ ਨਿਰੰਜਨ ਨਿਰੰਕਾਰ ਨਿਰਬਾਨ, ਤਹ ਕੌਣ ਕਉ ਮਾਨ ਕੌਣ ਅਭਿਮਾਨ। ਜਹ ਸਰੂਪ ਕੇਵਲ ਜਗਦੀਸ਼, ਤਹ ਛਲ ਛਿੱਦਰ ਲਗਤ ਕਹੋ ਕੀਸ। ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸੈ ਭੂਖ ਕਵਨ ਤ੍ਰਿਪਤਾਵੈ। ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੇ ਸੁਮਾਰ। ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੋਤ ਭਾਈ। ਜੈ ਸਰਬ ਕਲਾ ਆਪੇ ਪ੍ਰਬੀਨ, ਤਹ ਬੇਦ ਕਤੇਬ ਕਹਾ ਕੂ ਚੀਨ। ਜਬ ਆਪਨ ਆਪ ਆਪ ਉਰ ਧਾਰੈ, ਤੋ ਸਗਨ ਅਪਸਗਨ ਕਹਾ ਵਿਚਾਰੈ। ਜਹ ਆਪਨ ਊਚ ਆਪਨ ਆਪ ਨੇਰਾ, ਤੈ ਕੌਣ ਠਾਕੁਰ ਕੌਣ ਕਹੀਐ ਚੇਰਾ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੇ ਗਤ ਜਨ ਹੋ ਆਪ। ਜਹ ਛਲ ਅਛੇਦ ਅਭੇਦ ਸਮਾਇਆ, ਊਹਾਂ ਕਿਸੈ ਵਿਆਪਤ ਮਾਇਆ। ਆਪਸ ਕੋ ਆਪੇ ਆਦੇਸ, ਤਿਹ ਗੁਣ ਕਾ ਨਾਹੀ ਪਰਵੇਸ। ਜਹ ਏਕੈ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਹ ਆਪਨ ਆਪ ਆਪ ਤਿਆਰਾ, ਤਹ ਕੌਣ ਕਥੈ ਕੌਣ ਸੁਣਨੇ ਹਾਰਾ। ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕੋ ਆਪੇ ਪਹੁਚਾ। ਜਹ ਆਪਰ ਚਿਓ ਪ੍ਰਪੰਚ ਆਕਾਰ, ਤੇਹੋ ਗੁਣ ਮੈਂ ਕੀਨੋ ਬਿਸਥਾਰ। ਪਾਪ ਪੁੰਨ ਤੈ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਸ਼ਾਵਤ। ਆਲ ਜਾਲ ਮਾਇਆ ਜੰਜਾਲ, ਹੋਮੈ ਮੋਹ ਭਰਮ ਪਹਿ ਭਾਰ। ਦੂਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਿਆਨ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ।
जह अबगत भगत तह आप जय पसरे पसार संत प्रताप दोहूं पाख का आपे तनी उनकी शोभा उन्हों बनी आपे कौतुक करे आनंद चोज आपे रस भोग निर्जोग जिस भावै तिस आपन ना लावै जिस भावै तिस खेल खिलावै बेसुमार अथा अगनत अतुलै ज्यों बुलावो त्यों नानक दास बोलै श्लोक जी जंत के ठाकुरा आपे वर्तनहार नानक एको पसरिया तूजा कह दृष्टार अष्टपति आप कथे आप सुनने हार आपे एक आप बिसथार जा तिस पावे तां श्रेष्ठ उपाए अपने पाणे लय सुमाए तुम ते भिन्न नहीं किश होए आपन सूत सब जगत परोए जाको प्रभ जियो आप बुझाए सच नाम सोई जन पाए सो समदर्शी तत का बेता नानक सगल श्रेष्ठ का जेता जी जंत्र सब ताके हाथ दीन दयाल अनाथ को नाथ जिस राखै तिस कोई न मारै सो मुआ जिस मनो विसारै तिस तज अवर कहां को जाए सब सिर एक निरंजन राय जी की जुगत जाकै सब हाथ अंतर बाहर जानो साथ गुण निधान बेअंत अपार नानक दास सदा बलिहार पूर्ण पूर रहे दयाल सब ऊपर होवत कृपाल अपने कर्तव जाने आप अंतर जामी रहो व्याप प्रतपाले जी अनुभव पांत जो जो हो रचियो सो तिसे त्यात प्रतपाले जी अनुभव पांत जो जो रचियो सो तिसे त्यात जिस पावै तिस लय मिलाए भगत करै हर के गुण गाए मन अंतर विश्वास कर मान्या करनहार नानक एक जानिया जन लागा हर एक नाए तिस की आसन बिरथी जाए सेवक को सेवा बने आई हुकम बूझ परम पद पाई इस ते ऊपर नहीं विचार जाके मन बसया निरंकार बंधन तोर पए निर्वैर आन देन पूजे गुर के पैर ए लोक सुखिए परलोक सुहेले नानक हर प्रभ आपे मेले साध संग मिल करो आनंद गुण गावो प्रभ परमानंद राम नाम तत करो विचार दुर्लभ देखा करो उदार अमृत बचन हर के गुण गाओ प्राण तरन का है सुआओ आठ पहर प्रभ पे खूब नीरा मिटे अज्ञान बिनसय अंधेरा सुन उपदेश हृदय बसावो मन इच्छे नानक फल पावो हलत पलत दोए लिहु सवार राम नाम अंतर उरतार पूरे गुर की पूरी दिखिया जिस मन बसै तिस साच परिखिया मन तन नाम जपो लिवलाए दुख दर्द मन ते पौ जाए सच वापार करो वापारी दरगह निब है खेप तुम्हारी काटे कर खू मन माहे नानक बहुर न आवे जाए तिस ते दूर कहा को जाए उबरै रख नहार ते आए निरपौ जपै सगल पौ मिटै प्रभ कृपा ते प्राणी छुटै जिस प्रव राखै तिस नाही दुख नाम जपत मन होवत सुख चिंता जाए मिटै अहंकार तिस जन को कोय न पौचन हार सिर ऊपर ठाडा गुर सूरा नानक ताके कारज पूरा मत पूरी अमृत जाकी दृष्ट दर्शन पेखत उधरत श्रेष्ठ चरण कमल जाके अनूप सफल दर्शन सुंदर हर रूप धन सेवा सेवक परवान अंतर जामी पुरख प्रधान जिस मन बसै सोहोत निहाल ताकै निकट न आवत काल अमर पहै अमरा पद पाया साध संग नानक हर त्याया श्लोक ज्ञान

ನಾನಕಮನ ಪ್ರಗಾಸು ಅಷ್ಟಪದಿ ಸಾಂತಸಾಂಗ ಅಂತರ ಪ್ರಭ ಡೀಠಾ ನಾಮ ಪ್ರಭು ಕಾಲಾಗಾ ಮೀಠಾ ಸಗಲ ಸ್ಮಿಗರಿ ಏಕ ಸುಕಟ ಮಾಹೆ ಅನಕರಂಗ ನಾನಾ ದೃಷ್ಟಾಯ ನೌನೆ ದಯಾಮೃತ ಪ್ರಭ ಕಾ ನಾಮ ದೇಹಿ ಮೈ ಸುಖಾ ಬಿಸರಾಮ ಸೋನ ಸಮಾಧ ಅನಹತ ತಹ ನಾದ ಕಹನಾ ಜಾಯಿ ಅಚರ್ಜ ಬಿಸಮಾದ ತಿನ್ ದೇಖ್ಯಾ ಜಿಸೆ ಆಪ ದಿಖಾಯ ನಾನಕ ತಿಸ ಜನ ಸೋ ಜೀ ಪಾಯ ಸೋ ಅಂತರ ಸೋ ಬಾಹರ ಅನಂತ ಘಟ ಘಟ ವ್ಯಾಪ್ರಹಯಾ ಭಗವಂತ ತರನ ಮಾಹೇ ಆಕಾಶ ಪಯಾಲ ಸರ್ಬಲೋಕ ಪೂರ್ಣ ಪ್ರತಪಾಲ ಬಾನ ತಿನ ಪರ್ಬತ ಹೈ ಪಹೈ ಪಾರ ಬ್ರಹ್ಮ ಜೈಸೀ ಆಗ್ಯಾ ತೈಸಾ ಕರ್ಮ ಪೌಣ ಪಾಣಿ ಬೈಸಂತ್ರ ಮಾಹೇ ಚಾರ ಕುಂಟ ದಹ ದಿಸೇ ಸಮಾಹೇ ತಿಸ ತೇ ಭಿನ್ನ ನಹಿ ಕೋಠಾಉ ಗುರುಪ್ರಸಾದ ನಾನಕ ಸುಖ ಪಾಉ ವೇದ ಪುರಾಣ ಸಿಮ್ರತ ಮೈ ದೇಖ ಸಸಿಯರ ಸೂರ ನಕ್ಷತ್ರ ಮೈ ಏಕ ಬಾಣೀ ಪ್ರಭ ಕೀ ಸಭ ಕೋ ಬೋಲೇ ಆಪ ಅಡೋಲ ನ ಕಬ ಹೂ ಡೋಲೇ ಸರ್ಬ ಕಲಾ ಕರ ಖೇಲೈ ಖೇಲ ಮೂಲ ನ ಪಾಯೈ ಗುಣ ಅಮೂಲ ಸರ್ಬ ಜ್ಯೋತ ಮೈ ಜಾಕೀ ಜ್ಯೋತ ਧਾਰ ਰਹਿਓ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸੁ ਨਾਨਕ ਤਿਨ ਮੈਂ ਇਹੋ ਬਿਸਾਸੁ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਬਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨੇਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਨ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕਹਿ ਮਧ ਅਲਿਪ ਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੁਨਾਹੀ ਬੁਰਾ ਓਰੈ ਕਹੋ ਕਿਨੈ ਕਾਸ਼ ਕਰਾ ਆਪ ਭਲਾ ਕਰਤੂਤ ਆਤੁਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਤਾਰੀ ਸਭ ਸਾਚ ਓਤ ਪੋਤ ਆਪਨ ਸੰਗ ਰਾਚ ਤਾ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗਹੁ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਾਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
गोपाल दमोदर दीन दयाल दुख भंजन पूरन कृपाल सिमर सिमर नाम बारंबार नानक जी का एह आधार। उत्तम सलोक साध के बचन अमुलीक लाल एह रतन सुनत कमावत होत उधार आप तरै लोका है निसतार सफल जीवन सफलता का संग जाके मन लागा हर रंग जय जय शब्द अनाहद वाजय सुन सुन आनंद करे प्रभु गाजय प्रगटे गोपाल महात कै माथे नानक उदरे तिन कै साथे सरन जोग सुन सरणी आए कर कृपा प्रभ आप मिलाए मिट गए बैर भय सब रेन अमृत नाम साध संग लैन सुप्रसन्न भय गुरुदेव पूरन होई सेवक की सेव आल जंजाल बिकारते रहते राम नाम सुन रसना कहते कर प्रसाद दया प्रभ तारी नानक निब ही खेप हमारी प्रभ की उस्तत करहु संत मीत सावधान एकाग्र चीत सुख मनि सहज गोबिंद गुण नाम जिस मन बसै सो होत निधान सर्विशाता की पूरन होए प्रधान पुरख प्रगट सब लोए सब ते उच पाए अस्थान बहुर न होवै आवन जान हर तन खाट चलै जन सोए नानक जिसै प्राप्त होए खेम शांत रिद नव निद बुद्ध ज्ञान सर्ब तह सिद्ध विद्या तप जोग प्रभ ध्यान ज्ञान श्रेष्ठ उत्तम इसनान चार पदार्थ कमल प्रगास सब कै मद सगल के उदास सुंदर चतुर तत् का बेता समदर्शी एक दृष्टिता ए फल तिस जान कै मुख भने गुर नानक नाम बचन मन सुने एहो निधान जपै मन कोए सब जुग मैं ताकी गत होए गुण गोबिंद नाम तुन बाणी सिमरत शास्त्र वेद बखाणी सगल मतांत केवल हर नाम गोबिंद भगत कै मन बिसराम कोट अपराध साध संग मिटै संत कृपा ते जम ते छुटै जा कै मस्तक कर्म प्रभ पाए साध सरण नानक के आए जिस मन

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ

करू गावे को साज करी तन के गावे को जी ले फिर दे गावे को जापे तिसे दूर गावे को विखे हादरा हदूर कथना कथी नया वै तोट कथ कथ कथी कोटी कोट कोट देंदा दे लेंदे तक पाहि जुगा जुगंतर खाही खाही हुक्मी हुक्म चलाए राहु नानक विकसे विप्रवाहु साचा साहिब साच नाई पाक्या पहु अपारु आख है मंग है देह देह दात करे दातार फेर के अगे रखी है जित दिशे दरबार बोलन बोली है जित सुन तरे प्यार अमृत वेला सच नाउ वड्याई विचार करमी आवे कपड़ा नदरी मुख द्वार नानके वै जानिए सब आपे सचियार थापिया न जाए कीता न होए आपे आप निरंजन सोए जिन सेव्या तिन पाया मान नानक गावी है गुणी निदान गावी है सुनिए मन रखिए भाऊ दुख पर हर सुख कर लै जाए गुरमुख नादम गुरमुख वेदम गुरमुख रहा समाई गोरेसर गुर गोरख बरमा गुर पार्वती माई जे हो जाना आखा नाही कहना कतन न जाई गुरा एक देह बुझाई सबना जिया का एक दाता सो मैं विसर न जाई तीर्थ नावा जित पावा विण पाने के नाए करी जेती सिर ठुपाई वेखा विण कर्मा के मिले लई मत विच रतन जवाहर माणिक जेक गुर की सिख सुनी गुरा एक देह बुझाई सबना जिया का एक दाता सो मैं विसर न जाई जे जुग चारे आर जा होर दसूनी होए नवा खंडा विच जानिए नाल चलै सब कोए चंगा नाउ रखाए कै जस कीरत चगले जे तिस नदर नाया वही तवात न पुछे के कीटा अंदर कीट कार दोषी दोष धरे नानक निर्गुण गुण करे गुणवंते आ गुण दे तेहा कोई न सुजई जे तिस गुण कोई करे सुने सिद्ध पीर सुरनाथ सुने धरत धवल आकाश सुने दीप लो पाताल सुनया पोहे न सकै काल नानक भगता सदा विगाओ सुनया दुख पाप का नाश सुनया ईश्वर वर्मा इंद सुनया मुखशाला हनुमंद सुनया जोग जुग तन भेद सुनया शास्त्र सिमृत वेद नानक भगता सदा विगाओ सुनया दुख पाप का नाश सुनया सत संतोख ज्ञान सुनया अठसठ का इसनान सुनया पढ़ पढ़ पावह मान सुनया लागे सहज ध्यान नानक भगता सुदा विगास सुनया दुख पाप का नाश सुनया सरा गुणा के गाह सुनया सेख पीर पातशाह सुनया अंध पावह राहु सुनया हाथ हुवै सगाहु नानक भगता सुदा विगास सुनया दुख पाप का नाश मने की गत कही न जाए जे को कह पिछे पछताए कागद कलम न लिखन हार मने का वह करन विचार ऐसा नाम निरंजन होए जे को मन जाने मन कोए मने सुरत होए मन बुद्ध मने सगल भवन की शुद्ध मने मुँह छोटा न खाए मने जम कै साथ न जाए ऐसा नाम निरंजन होए जे को मन जाने मन कोए मन्ने मार्ग ठाक न पाए मन्ने पातशाह परगट जाए मन्ने मग न चले पंथ मन्ने धर्म सेती संबंध ऐसा नाम निरंजन होए जे को मन जाने मन कोए मन्ने पाव है मुख द्वार मन्ने परवार है साधार मन्ने तरै तारे गुरसिख मन्ने नानक भव है न भिख वैसा नाम निरंजन होए जे को मन जाने मन कोए पंच प्रवान पंच प्रधान पंचे पाव है दर गहमान पंचे सोह है दर राजान पंचा का गुरेक ध्यान
ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਵਰ ਕਿਆ ਜਿਨ ਸੂਤ। ਜੇ ਕੋ ਪੁਜੈ ਹੋਵੈ ਸਚਿਆਰ, ਧਵਲੈ ਉਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਉੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਨ ਸੁਵਾਲਿਹੁ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਫਸਾਓ ਇੱਕੋ ਕਵਾਓ, ਤਿਸਤੇ ਹੋਏ ਲਖ ਦਰੀਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਸੰਖ ਭਾਉ, ਸੰਖ ਪੂਜਾ ਸੰਖ ਤਪ ਤਾਉ। ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਹ ਲਿਵ ਲਾਇ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਏ। ਅਸੰਖ ਮਲੇਸ਼ ਮਲ ਪੱਕ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਤਾਵ, ਅਗਮ ਅਗਮ ਅਸੰਖ ਲੋ ਅਸੰਖ ਹੈ। ਸਿਰ ਭਾਰ ਹੋਏ ਅਖਰੀ ਨਾਮ, ਅਖਰੀ ਸਾ ਲਾਹ, ਅਖਰੀ ਗਿਆਨ ਗੀਤ ਗੁਣ ਗਾਹ। ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫਰਮਾਏ ਤਿਵ ਤਿਵ ਪਾਹੇ। ਜੀਤਾ ਕੀਤਾ ਤੀਤਾ ਨਾਉ, ਵਿਣਦਾ ਵੈ ਨਾਹੀ ਕੋ ਥਾਉ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇਹੇ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕਹਿ ਸੰਗ, ਉਹ ਤੋ ਪਹਿਨਾਵੈ ਕਹਿ ਰੰਗ। ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਨਿਆ ਮੰਨਿਆ ਮਨ ਕੀਤਾ ਭਾਉ, ਅੰਤਰ ਦਾ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੁਵੇਲਾ ਵਖਤ ਕਵਣ, ਕਵਣ ਤਿਤ ਕਵਣ ਵਾਰ। ਕਵਣ ਸਿਰੁਤੀ ਮਾਹੁ ਕਵਣ, ਜਿਤ ਹੋਆ ਆਕਾਰ। ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਖਤ ਨ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਬਾਹੁ ਨਾ ਕੋਈ। ਜਾ ਕਰਤਾ ਸਿਰ ਠੀਕੋ ਸਾਜੀ, ਆਪੇ ਜਾਣੈ ਸੋਈ। ਕਿਵ ਕਰੇ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਉ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਗਾ ਹੋਵੈ। ਨਾਨਕ ਜੀ ਕੋ ਆਪਾਉ ਜਾਣੈ, ਅੱਗੇ ਗਿਆ ਨ ਸੋਹੈ। ਪਾਤਾਲਾ ਪਾਤਾ ਲਖ ਆਗਾਸ ਆਗਾਸ, ਕੋੜ ਕੋੜ ਕਪਾਲ ਥੱਕੇ। ਵੇਦ ਕਹਿਣ ਇੱਕ ਵਾਤ, ਸਹਿਜ ਅਠਾਰਹਿ ਕਹਿਣ ਕਤੇ। ਬਾਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਹੈ, ਲਿਖੇ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾ ਲਾਹੀ ਤੀ ਸੁਰਤ ਨਾ ਪਾਈਆ, ਨਦੀਆਂ ਤੈ ਵਾਹ ਪਵਹਿ ਸੁਬਦ ਨਾ ਜਾਣੀਐ। ਸਮੁੰਦ ਸਾਹ ਸੁਲਤਾਨ, ਗ੍ਰਹ ਸੇਤੀ ਮਾਲ ਧਨ, ਕੀੜੀ ਤੁਲਨਾ ਹੋਵਨੀ। ਜੇ ਤਿਸ ਮਨੁ ਨ ਵਿਸਰੈ, ਅੰਤ ਨ ਸਿਫਤੀ ਕਹਿ ਨ ਅੰਤ। ਅੰਤ ਨ ਕਰਨੈ ਦੇਨ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ। ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ। ਅੰਤ ਨ ਜਾਪੈ ਪਾਰਾ ਵਾਰ,
अंत कारण के ते बिल लाही, ताके अंत न पाए जाहे, इहु अंत न जाने कोई, बहुता कहिए बहुता हुए। वड्डा साहिब ऊंचा थाओ, ऊंचे ऊपर ऊंचा नाओ, इवड़ ऊंचा हो वह कोई, तिस ऊंचे को जाने सोए। जेवड़ा बजाने पाप, नानक नदरी करमी दात, बहुता कर्म लिखिया न जाए, वड्डा दाता तिन न तमाए। केते मंगह जो दपार, केते अगणत नहीं विचार, केते खप टह वेकार, केते लै लै मुकर पाहे, केते मूरख खाही खाहे, केते दुख भूख सदवार, ए पेता तेरी दातार, बंद खलासी भाणा होए। ओ राख न सकै कोई, जे को खाए कि आखन पाए, ओ जाने जितियां मिखाए, आपे जाने आपे दे। आखे से पेके के जिसनु बख्शे शिवसाला, नानक पातशाही पातशाह, अमुल गुण अमुल व्यापार, अमुल व्यापारी अमुल भंडार, अमुल आवे अमुल लै जाए, अमुल पाए मुला सुमाहे, अमुल धर्म अमुल दीवान, अमुल तुल अमुल परवान, अमुल बख्शीस अमुल निशान, अमुल कर्म अमुल फुरमान, अमुलो मुलाख्या न जाए, आखा करहे लिवलाए। आख्या वेद पाठ पुराण, आख्या पढ़े करह वख्यान, आख्या बरमे आख्या हिंद, आख्या गोपी तै गोविंद, आख्या ईश्वर आख्या सिद्ध, आख्या केते कीते बुद्ध, आख्या दानव आख्या देव, आख्या सुर नर मुंजन सेव, केते आख आखन पाहे, केते कह कह उठ उठ जाहे, इते किते होर करे, ताक न सकह के इके, जीवड़ पावे तिवड़ होए। नानक जाने साचा सोए, जिको आखे बोल विगाड़, ता लिखिए सिर गावा रंगावार, सो दर केहा सो कर केहा, जित वै सर्व संभाले, वाजे नाद अनेक असंखा, किते वावन हारे, केते राग परिश्यो कहियन, केते गावन हारे, गावह तोनू पौन पणी बैसंतर, गावह राजा धर्म दुआरे, गावह चित गुप्त लिख जाने, लिख लिख धर्म विचारे, गावह ईश्वर ब्रह्मा देवी सोहन सदा सुवारे, गावह इंदें दासन बैठे देवते आदर नाले, गावै सिद्ध समाधि अंदर, गावन साध विचारे, गावन जति सती संतोखी, गावह वीर करारे, गावन पंडित पढ़न रखीसर, जुग जुग वेदा नाले, गावै मोहनिया मनमोहन सुरगा मच प्याले, गावन रत्न पाए तेरे अड़सठ तीर्थ नाले, गावै जोध महाबल सूरा, गावै कहानी चारे, गावै खंड मंडल वर भंडा, कर कर रखे तारे, से तुदनु गावै जो तुद पावन, रत्ते तेरे भगत रसाले, होर केते गावन से मैं चितनावन, नानक क्या विचारे, सोई सोई सदा सच साहिब, साचा साची नाई है, भी होसी जाए न जासी, रचना जिन रचाई, रंगी रंगी पाती, कर कर जिनसी माया जिन उपाई, कर कर वेख्या कीता अपना, जिव तिस दी वडियाई, जो तिस भावै सोई करसी, हुक्म न करना जाई, सो पातशाह साहा पातशाहिब, नानक रहन रजाई, मुंदा संतोख शर्म पत झोली, ध्यान की करह बेभूत, किंता काल कुआरी काया, जुगत डंडा प्रतीत, आई पंथी सगल जमाती, मन जीतै जग जीत, आदेश तिसै आदेश, आद अनिल अनाद अनाहत, जुग जुग एको वेश, भुगत ज्ञान दया भंडारण, घट घट वाजह नाद, आप नाथ नाथी सब जाकी, रिद सिद अवरा साध, संजोग विजोग द्विकार चलावह, लिखे आवह भाग, आदेश तिसै आदेश, आद अनिल अनाद अनाहत, जुग जुग एको वेश, एक माई जुगत वे आई, तिन चेले परवान, एक संसारी कु भंडारी, एक लाई दीवान, जिव तिस भावै तिवै चलावै, जिव होवै पुरमान, उह वेखै उना नदर नायावै, बहुता इहु विडान, आदेश तिसै आदेश, आद अनिल अनाद अनाहत, जुग जुग एको वेश, आसन लोए लोए भंडार, जो किछ पाया सो एका वार, कर कर वेखै सिरजनहार, नानक सच्चे की साची कार,
ਆਦਿਸ਼ਟ ਸਹਿ ਆਦੇਸ਼ ਆਦਿ ਅਨੀਲ ਅਨਾਦ ਅਨਾਥ ਜੁਗ ਜੁਗ ਇੱਕੋ ਵੇਸ਼ ਇੱਕ ਦੂਜੀ ਬਹੁ ਲਖ ਹੋਹੇ ਲਖ ਹੋਵੈ ਲਖਵੀਸ ਲਖ ਲੱਗੇ ਡਾਇਆਖੀ ਹੈ ਇੱਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸਾ ਚੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮਨ ਏਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਛ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੀ ਜੀ ਕੋ ਕਹਿ ਪਿੱਛੇ ਪਛੁਤਾਈ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਣਾ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਤਨੇ ਜਾਹੇ ਨਾ ਉਹੇ ਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਕਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਹਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਉ ਭਾਂਡਾ ਭਾ ਅੰਮ੍ਰਿਤ ਤਿਤ ਢਾਲ ਘੜੀਐ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰ

ਆਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾਤਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਧਿਮ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ ਕੂਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ ਪਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੀ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨਿਮ ਅਨੇਕ ਵਿਸੇਖੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜ਼ਮਾਨ ਸੁਬਾਨ ਕੇ ਭੇਖੈ ਪਾਉਨ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹਾ ਦੁਰੰਤ ਦੁਬਾਹਾ ਸੁਸ਼ਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਲੈਂਗੇ ਤੋਰ ਹਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਬਚਾਰੈ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤਿਗ ਜਾਨ ਕੀ ਮਾਨ ਮਲਈਆ ਗਾੜੇ ਗਡਾਨ ਕੇ ਤੋੜਨ ਹਾਰ ਸੋ ਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਚਾਚਕ ਨੇਕ ਸੁਵੇਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਚਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਬੈ ਅਵਲੋਕ ਚਪੈਂਗੇ ਮਾਨਵਿੰਦਰ ਜਿੰਦਰ ਨਿਰਾਦ ਭਜੋਮ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮਫਾਸ ਭਰੇਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇਹ ਧਰੇਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਭਗਤਿਆਨ ਲਗਾਇਓ ਨਾਥ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੂੰ ਸੁਨ ਲਿਹੁ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਤੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਪ ਹਾਦੈ ਮੋਹੇ ਬਚਾਵੋ ਸੁਖੀ ਵਸੈ ਮੋਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਹ ਰੱਛਾ ਨਿਜ ਕਰਦੈ ਕਰੀਏ ਸਭ ਬੈਰਨ ਕੋ ਆਸ ਸੁਧਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਚਾੜ ਕੋਈ ਅਵਰ ਨਾ ਧਿਆਉ ਜੋ ਬਰਚਾਉ ਸੋ ਤੁਮ ਤੇ ਪਾਉ
सेवक सिख हमारे तारी है, चुन चुन सत्र हमारे मारी है, आप हाद है मुझे उवरी है, मरण काल का त्रास निवरी है, हू जो सदा हमारे पच्छा, श्री अस तुझ जू करे हो रच्छा, राख ले हो मैं राख नहारी, साहिब संत सहाय प्यारी, दीन बंदुष्टन के हंता, तुम हो पुरी चतुर दशकंता, काल पाए ब्रह्मा बाप तरा, काल पाए शिव जू अवतरा, काल पाए कर विष्णु प्रकाशा, सकल काल का किया तुमासा, जवन काल योगी शिव कियो, वेद राज ब्रह्मा जू थियो, जवन काल सब लोक सुवारा, नमस्कार है ताहे हमारा, जवन काल सब जगत बनायो, देव दै जचन उपजायो, आदंतिक कै अवतारा, सुई गुरु समझियो हमारा, नमस्कार तिसही को हमारी, सकल प्रजा जिने आप सुवारी, शिव कन को सब गुण सुख दियो, सत्रन को पल मुँह बद कियो, कट कट के अंतर की जानत, भले बुरे की पीर पछानत, चीटी ते कुंचरे अस्थूला, सब पर कृपा दृष्ट कर फूला, संतन दुख पाए ते दुखी, सुख पाए साधन के सुखी, एक एक के पीर पछाने, काट काट के पट पट की जाने, जब उदकर्क करा करतारा, प्रजा तर तब दे अपारा, जब आकर्क करत हो कब हूँ, तुम मैं मिलत दे तर सब हूँ, जेते बदन सृष्ट सब तार है, आप अपनी बूझ उचार है, तुम सब ही ते रहत निरालम, जानत भेद भेद अर आलम, निरंकार निर्भकार निर्लंबु, आद नील नाद शंभु, ताका मूड उचारत भेदा, जाको पीव न पावत बेदा, ताको कृपाहन अनुबानत, महामूड कछ भेद न जानत, महादेव को कहत सदा सेव, निरंकार का चीनत न पेव, आप अपनी बुद्ध है जेती, बरनत भिन्न भिन्न तुह तेती, तुमरा लखा न जाए पसारा, के बिच सजा प्रथम संसारा, एक रूप अनूप स्वरूपा, रंक भयो राव कही भूपा, अंडज जेर से तजकीनी, उत भुज खान बाहुर रच दीनी, कहूं फूल राजा हवे बैठा, कहूं सिमट भयो शंकर कैठा, सिगरी श्रेष्ठ दिखाए अचम भाव, आज गा स्वरूप स्वयं भाव, आप रक्षा मेरी तुम करो, सिखो वार सिख संगरो, दुष्ट जिते उठवत उत्पाता, सकल मलेश करो रण काता, जे अस तुझ तव सरनी परे, तिनके दुष्ट दुख तहवे मरे, पुरख जवन पग परे तिहारे, तिनके तुम संकट सब टारे, जो कल को एक बार ते है, ताके काल निकट नह है, रक्षा हुए ताहे सब काला, दुष्ट अरिष्ट रहें तत्काला, कृपा दृष्ट जाहे निहरे हो, ताके ताप तनक में हरे हो, रिद सिद्ध कर्म सब हुई, दुष्ट चाच वैस कह न कोई, एक बार जिन तुम्हें संभारा, काल फास ते ताहे उबारा, जिन नर नाम तिहारो कहा, दारिद दुष्ट दुख तेरा, खड़ केत में शरण तिहारी, आप हाथ लिहो कुबारी, सर्ब ठौर मोह हो सहाई, दुष्ट दुख ते लिहो बचाई, कृपा करी हम पर जगमाता, ग्रंथ करा पूर्ण सुभ्राता, किलबिक सकल देह को हरता, दुष्ट दुख इन को छय करता, श्री अस्तु जप है दयाला, पूर्ण करा ग्रंथ तत्काला, मन बांछत फल पावै सोई, दुख न तिसै व्यापत कोई, अड़ेल सुने गुंग जो याहि सुरस न पावै, सुने मूड चित लाई चतुरता आवई, दुख दर्द भव निकट न तिन्नर के रह, हो जो या की एक बार, चौपाई को कह चौपाई, संबत सत्रह सहस

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਚੈ, ਜਿਸ ਦੇਹ ਸੋ ਪਾਵੇ ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾ, ਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ, ਏਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ, ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ, ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸਭ ਸੱਚਾ ਸਵਾਰਿਆ, ਕਹਿ ਨਾਨਕ ਜੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਿਨ ਪਾਵੈ, ਪਾਵੈ ਤਾਂ ਸੋਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਪ੍ਰਹਿ ਦਾਤੇ ਸਿੱਖ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ ਕਿਤ ਦੁਆਰੇ, ਪਾਈਐ ਤਨ ਮਨ ਧਨ ਸਭ ਸਭ ਗੁਰ ਕਉ, ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ, ਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ ਇਹ ਮਾਇਆ ਮੋਹਣੀ, ਜਿਨੇ ਤੂੰ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੀ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤਲਾਈਐ, ਐਸਾ ਕਾਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਅਗੰਮ ਗੁਚਰਾ ਤਿਰੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਕੋਜ ਦੇ ਸੁਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਦੁਪਾਇਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਆਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ, ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ ਕੰਨਿਓ ਤਿੱਖੀ ਵਾਲ ਹੋ ਨਿੱਕੀ ਇਤ ਮਾਰਗ ਜਾਣਾ, ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸਨਾ ਸੁਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ, ਜਿਨ੍ਹਾਂ ਮਿਲਾਹੇ ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੈ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ, ਇਹੋ ਸੋਹੇਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ,
ਇਹੋ ਤਿਨਕੈ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰੈ ਘਨੇਰੇ ਕਰੈ ਗੱਲਾਂ ਗਲੀ ਕਿਨੈ ਨ ਪਾਇਆ ਕਹਿ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨ੍ਹਾਂ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਪ ਸੰਗ ਸੁਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਿਜਨਾ ਉਪਜੈ ਵਿਨ ਸਹਿਜੈ ਸਹਿਸਾ ਨ ਜਾਏ ਨੈ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੀ ਤਿੰਨ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜੋ ਬੇਤਾਲਿਆ ਕਹਿ ਨਾਨਕ ਜਿਨ ਸਤ ਅਜਿਹਾ ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਜੀਵਨ ਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਵਰਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਤੈ ਕੋਈ ਪੁੱਛੋ ਬਵੇ ਕਿਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸੁਮਾਣੀ ਪੀਵ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਾਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤਿਨ ਕਾਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾਇਓ ਹੋਆ ਸੰਭਾਓ ਸਭ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤਾ ਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਉਂ ਕੋਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਤ ਸੁਭਾਣਾ ਤਾ ਜਮਿਆ ਪਰਵਾਰ ਭਲਾ ਭਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਏ ਮਾਇਆ ਜੀ ਧਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿੱਚ ਮਾਇਆ ਪਾਇਆ ਹਰ ਆਪ ਮੁੱਲ ਕੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੋਪੀਐ ਵਿੱਚੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨਿਆਏ ਹਰੇ ਆਪ ਮੁੱਲ ਕਹਿ ਭਾਗ ਜਿਨ੍ਹਾਂ ਕੇ ਨਾਨਕਾ ਜਿਨ ਹਰ ਪੱਲੇ ਪਾਇਆ ਰਾਸ ਮੇਰੀ ਮਨ ਵਣਜਾਰਾ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਸਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਾਹ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰੇ ਆਪੇ ਭਾਣਾ ਕਹਿ ਨਾਨਕਾ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ
कह नानक होर अनरसा विसरे जा हर वसै मन आए। हे शरीरा मेरिया हर तुम मैं जोत रखी ता तू जग में आया, हर जोत रखी तुद विच ता तू जग में आया। हरे आपे माता आपे पिता जिन जी उपाय जग दिखाया, गुर प्रसादी बुझिया ता चलत हुआ चलत नदरी आया। कहना अनुसृष्ट का मूल रचिया जोत रखी ता तू जग में आया। मन चाओ भया प्रभ आगम सुनिया, हर मंगल गाओ सखी गृह मंदिर बनिया। हर गाओ मंगल सखिए सुख दुख ना व्यापे, गुर चरण लागे दिन सुभागी अपना फिर जापे। अनहद बाणी गुर शब्द जानी, हर नाम हर रस भोगू। कह नानक प्रभा मिलिया करण कारण जोगो, ए शरीरा मेरिया इस जग में आए। कह क्या तुद कर्म कमाया, के कर्म कमाया तुद शरीरा जा तू जग में आया। जिन हर तेरा रचन रचिया सो हर मन नवसाया, गुरु प्रसादी हर मन वसिया पूर्व लिखिया पाया। कह नानक शरीर प्रमाण हुआ, जिन सतगुर स्यों चित लाया। ए नेत्र हो मेरे हर तुम मैं जो तरी, हर बिन वरन देखो कोई, हर बिन वरन देखो कोई। नदरी हर निहालिया ए हो वे संसार तुम देख दे, हर का रूप है हर रूप नदरी आया। गुरु प्रसादी बुझिया जावे कहार कह, हर बिन वरन कोई। कह नानक नेत्रांध से सतगुर मिले देव दृष्ट होई। ए श्रवण हो मेरे हो साचा सुनने नो पठाए, साचा सुनने नो पठाए। शरीर लाए सुनो सत बाणी, जित सुनी मंतन हरिया हुआ रसना रसमाणी। सच लख विडाणी ता की गत कही न जाए, कह नानक अमृत नाम सुनो पवित्र हो। साचा सुनने नो पठाए, हार जियो गुफा अंदर रख वाजा पवन वजाया, वजाया वाजा पवन नौ द्वारे प्रगट किए। दसवां गुप्त रखाया गुरुद्वारा लाए भाव निकना, दसवा द्वार दिखाया। तह अनेक रूप नाउ नव निद तिस दांत न जाई पाया। कह नानक हर प्यार है जियो गुफांद रख वाजा पवन जाया। इहो साचा सोहेला साचै कर गावो, गावो ता सोहेला कर साचै। जिथै सदा सच त्यावहे सचो त्यावे जात दुपावे। गुरमुख जिना बुझावे सत सबना का खसम है, जिस बख्शे सो जन पावहे। कह नानक सच सोहेला सच्चे कर गावहे। अनद सुनो वड

ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਖਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਹਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਏ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ ਰਹਿਮਤ ਕੀਤੀ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ ਨਦਰੂ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦੇ ਹਾਂ। ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੂੰ ਮੁਆਫ਼ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਿਰਪਾ ਕਰਕੇ ਨਿਵਾਜਣਾ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਆਪ ਜੀ ਨੇ ਪ੍ਰਦਾਨ ਕਰਨੀ। ਗਰੀਬ ਨਿਵਾਜ ਅੰਮ੍ਰਿਤ ਵੇਲੇ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀਆਂ। ਕਿਰਪਾ ਕਰਨੀ ਦਰ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਕਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਿਸ਼ ਕਰਨੇ ਘਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿੱਦਿਆ ਦੀ ਦਾਤ ਕਾਰੋਬਾਰ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਰਹਿਮਤਾਂ ਕਰਨੀਆਂ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਆਪ ਜੀ ਨੇ ਸਮੂਹ ਸੰਗਤ ਦੀਆਂ ਸੇਵਾਵਾਂ ਹਾਜ਼ਰੀਆਂ ਥਾਂ ਪਾਉਣੀਆਂ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਸਫਲ ਕਰਨੀਆਂ। ਗੁਰੂ ਕੇ ਲੰਗਰਾਂ ਵਿੱਚ ਬੇਅੰਤ ਸੰਗਤਾਂ ਵੱਲੋਂ ਰਸਦਾਂ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ। ਰਹਿਮਤਾਂ ਕਰਨੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਥਾਂ ਪਾਉਣੀਆਂ। ਗਰੀਬ ਨਿਵਾਜ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ। ਸਤਿਗੁਰੂ ਜੀ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਸਦਾ ਅੰਗ ਸੰਗ ਵਰਤਣਾ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਦੀਵਾਨਾਂ ਦੇ ਸੰਪੂਰਨ ਤਨ ਮੁੱਖ ਰੱਖਦਿਆਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਆਪ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ੋ
ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ।

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤਮਲੀਨ ਧੋਤਾ ਹੱਛਾ ਨਾ ਹੋਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਗ 730 ਉੱਪਰ ਸੁਭਾਇਮਾਨ ਹੈ। ਗੁਰਦੇਵ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਕਿ ਇਹ ਭਾਈ ਇਹ ਮਨ ਰੂਪੀ ਬਰਤਨ, ਮਨ ਰੂਪੀ ਭਾਂਡਾ ਮਨੁੱਖ ਆਪਣੀ ਸਮਝ ਦੁਆਰਾ, ਆਪਣੀ ਸਿਆਣਪ ਦੁਆਰਾ ਜਿਤਨਾ ਮਰਜ਼ੀ ਸੋਧਣ ਦਾ ਯਤਨ ਕਰੇ, ਸਾਫ ਕਰਨ ਦਾ ਯਤਨ ਕਰੇ, ਪਰ ਆਪਣੀ ਮਤ ਕਰਕੇ, ਆਪਣੀ ਹਉਮੈ ਕਰਕੇ, ਆਪਣੀ ਸਿਆਣਪ ਚਤੁਰਾਈ ਕਰਕੇ ਇਹ ਕਦੀ ਵੀ ਨਿਰਮਲ ਨਹੀਂ ਹੋ ਸਕਦਾ, ਹੱਛਾ ਨਹੀਂ ਹੋ ਸਕਦਾ। ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੇ ਉਸ ਮਾਲਕ ਨੂੰ, ਉਸ ਗੁਰੂ ਨੂੰ ਪਾ ਜਾਏ, ਉਹਦੀ ਨਜ਼ਰ ਵਿੱਚ ਮਨ ਦਾ ਇਹ ਭਾਂਡਾ ਪ੍ਰਵਾਨ ਹੋ ਜਾਏ ਤਾਂ ਫਿਰ ਇਹ ਧੋਤਾ ਪ੍ਰਵਾਨ ਹੈ, ਇਹ ਸਵੱਛ ਹੈ, ਇਹ ਨਿਰਮਲ ਹੈ। ਗੁਰੂ ਦੁਆਰੇ ਆ ਕਰਕੇ, ਗੁਰੂ ਚਰਨਾਂ ਵਿੱਚ ਬੈਠ ਕੇ, ਸਤ ਸੰਗਤ ਵਿੱਚ ਬੈਠ ਕੇ ਹੀ ਇਸ ਮਨ ਨੂੰ ਧੋਤਾ ਜਾ ਸਕਦਾ, ਇਸ ਮਨ ਨੂੰ ਸਵਾਰਿਆ ਜਾ ਸਕਦਾ ਹੈ। ਸੋ ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਸ਼ਬਦ ਵਿੱਚ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ। ਗੁਰੂ ਕਿਰਪਾ ਕਰੇ, ਦਰੋ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ ਆਓ। ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਨਾਲ ਜੋੜੇਗਾ। ਪਿਆਰ ਸਤਿ ਸਰਵਨ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰਨ ਕਤਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹਲਾ ਦੂਜਾ
1: ਇਹੋ ਜਗ ਸੱਚੇ ਕੀ ਹੈ ਕੋਠ

ਔੜੀ ਨਦਰ ਕਰੀ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜਿਹੀ ਬਹੁਤ ਜਨ ਪਰਮਿਆਂ ਦਾ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ੍ਹੀ ਵਿੱਚ ਹੋ ਆਪ ਗਵਾਇਆ ਜਿਨ੍ਹੇ ਸੱਚੋ ਸੱਚ ਬੁਝਾਇਆ

ਸਾਹਿਬ ਸਾਰੀਆਂ ਸੰਗਤਾਂ ਭਾਗਾਂ ਵਾਲੇ ਹੋ ਕਰਮਾਂ ਵਾਲੇ ਹੋ ਦਿਨ ਦੀ ਸ਼ੁਰੂਆਤ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੇ ਸੋਹਣੇ ਦਰਬਾਰ ਵਿੱਚ ਗੋਦ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦਾ ਬਚਨ ਹੈ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਮਹਾਰਾਜ ਦਾ ਕੋਈ ਪਿਆਰ ਵਿੱਚ ਆ ਕੇ ਨਾਮ ਲੈ ਲਏ, ਉਹਨਾਂ ਨੂੰ ਯਾਦ ਕਰੇ, ਉਹਨਾਂ ਦੀ ਬਾਣੀ ਗਾਏ, ਉਹਨਾਂ ਦਾ ਸਿਮਰਨ ਕਰੇ। ਸਤਿਗੁਰੂ ਕਹਿ ਰਹੇ ਨੇ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ, ਨਾ ਕੋਈ ਸੰਕਟ ਆਉਂਦਾ ਹੈ, ਨਾ ਉਹ ਜੂਨੀਆਂ ਵਿੱਚ ਜਾਂਦੇ ਨੇ, ਨਾ ਉਹ ਵਾਰ ਵਾਰ ਗਰਭ ਦੀ ਜੂਨੀਆਂ ਵਿੱਚ ਗਰਭ ਦਾ ਦੁੱਖ ਸਹਾਰਦੇ ਨੇ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਸੱਚੇ ਪਾਤਸ਼ਾਹ ਤੁਹਾਡੀ ਸ਼ਹਾਦਤ ਨੂੰ ਸਦਾ ਹੀ ਨਮਸਕਾਰ ਹੈ, ਜਿਨ੍ਹਾਂ ਨੇ ਜੀਣਾ ਵੀ ਸਿਖਾਇਆ, ਮਰਨਾ ਵੀ ਸਿਖਾਇਆ। ਜਹਾਂਗੀਰ ਨੇ ਕੋਸ਼ਿਸ਼ ਕਰ ਲਈ, ਪਰ ਤੇਰਾ ਕੀ ਆ ਮਿੱਠਾ ਲੱਗ, ਹਰ ਨਾਮ ਪਦਾਰਥ ਨਾਨਕ ਮੰਗੇ ਭੁੱਖੇ ਭਾਣੇ। ਅਸੀਂ ਤਾਂ ਇਕੱਲੀ ਇਹ ਗੱਲ ਕਰਦੇ ਹਾਂ ਨਾ ਵੀ ਤੱਤੀ ਤਵੀ ਤੇ ਬਹਿ ਗਏ, ਰੇਤ ਪਾਇਆ। ਮਹਾਰਾਜ ਨੇ ਕਈ ਦਿਨ ਕੈਦ ਹੋ ਕੇ ਭੁੱਖੇ ਭਾਣੇ ਬਤੀਤ ਕੀਤੇ, ਪਰ ਉਸ ਨਿਰੰਕਾਰ ਦੇ ਗੁਣਾਂ ਨੂੰ ਗਾਇਨ ਕੀਤਾ ਹੈ। ਰਹਿੰਦੇ ਗੁਰਦਰਿਆਓ ਵਿੱਚ ਉਹ ਅੱਜ ਵੀ ਤੁਹਾਡੇ ਸਾਡੇ ਨਾਲ ਨੇ। ਫਿਰ ਇਸ਼ਨਾਨ ਕੀਤਾ, ਫਿਰ ਸੂਰਜ ਕਿਰਨ ਮਿਲੇ, ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕੈਸੇ ਸੂਰਬੀਰ ਨੇ, ਕੈਸੇ ਮਹਾਨ ਨੇ, ਜਿਨ੍ਹਾਂ ਦਾ ਪੋਤਰਾ ਗੁਰੂ ਤੇਗ ਬਹਾਦਰ ਸਾਹਿਬ ਜੀ। ਕੈਸੀ ਕਮਾਈ ਹੈ ਜਿਨ੍ਹਾਂ ਦੇ ਪੜਪੋਤਰੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਕੈਸੀ ਕਮਾਈਆਂ ਨੇ ਜਿਨ੍ਹਾਂ ਦੇ ਪੋਤਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫਾਦਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ। ਇਹ ਧੁਰੋਂ ਹੀ ਬਖਸ਼ਿਸ਼ਾਂ ਲੈ ਕੇ ਆਏ ਹੋਏ ਮਹਾਨ ਗੁਰੂਆਂ ਨੇ ਸਾਡੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਾਨੂੰ ਗੁਰੂ ਨਾਲ ਜੋੜਿਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਾਏਗਾ ਜਪੇਗਾ, ਇਹ ਲੋਕ ਸੁਖੀ ਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋ ਜਾਏਗੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਮਿਹਰ ਕਰਿਓ, ਬਖਸ਼ਿਸ਼ ਕਰਿਓ, ਸਾਨੂੰ ਸਬਰ ਸੰਤੋਖ ਸਹਿਨਸ਼ੀਲਤਾ ਨਿਮਰਤਾ ਪ੍ਰੇਮਾ ਭਗਤੀ। ਤੁਸੀਂ ਤੱਤੀ ਤਵੀ ਕੀਤੇ, ਤੁਸੀਂ ਤੱਤੀ ਤਵੀ ਤੇ ਬਹਿ ਕੇ ਵੀ ਸ਼ੁਕਰ ਮਨਾਇਆ, ਖੁਸ਼ੀਆਂ ਦੇ ਗੀਤ ਗਾਏ। ਅਸੀਂ ਲੱਖਾਂ ਸੁੱਖ ਲੈ ਕੇ ਵੀ ਪਰੇਸ਼ਾਨ ਹਾਂ, ਇਹ ਆਪਣੇ ਆਪ ਨੂੰ ਗੁਰੂ ਅੱਗੇ ਅਰਦਾਸ ਕਰਨੀ ਹੈ। ਮਹਾਰਾਜ ਕਹਿ ਰਹੇ ਨੇ, ਮੈਂ ਤੱਤੀ ਤਵੀ ਤੇ ਵੀ ਉਹਦਾ ਸ਼ੁਕਰ ਮਨਾਇਆ, ਪਰ ਤੂੰ ਏਸੀ ਰੂਮ ਵਿੱਚ ਬੈਠ ਕੇ ਵੀ ਪਰੇਸ਼ਾਨ ਕਿਉਂ ਹੈ? ਤਾਂ ਕਿ ਹਲੇ ਕਮਾਈ ਨਹੀਂ। ਮਹਾਰਾਜ ਕੋਲੋ ਉਹਦਾ ਨਾਮ ਮੰਗੋ, ਸਿਮਰਨ ਮੰਗੋ, ਸਵਾਸ ਸਵਾਸ ਭਜਨ ਬੰਦਗੀ ਦਾ ਪ੍ਰਤਾਪ ਮੰਗੀਏ ਜੀ। ਭੁੱਲ ਚੁੱਕ ਦੀ ਖਿਮਾ, ਆਓ ਭਾਈ ਸਾਹਿਬ ਜੀ, ਸਨਮਾਨਯੋਗ ਗਿਆਨੀ ਸਕੱਤਰ ਸਾਹਿਬ ਸਿੰਘ ਜੀ, ਸਕੱਤਰ ਸਿੰਘ ਜੀ, ਉਹ ਆਪ ਜੀ ਦੇ ਸਨਮੁੱਖ ਗੁਰਮਤਿ ਵਿਚਾਰਾਂ ਗੁਰੂ ਅਰਜਨ ਦੇਵ ਜੀ ਦੀਆਂ ਬਖਸ਼ਿਸ਼ਾਂ ਝੋਲੀ ਪਾਉਣਗੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

पहचानी जो लड़े दीन के हित पुरजा पुरजा कट मरे।

ਸੋਹੀ ਮਹਲਾ ਪਹਿਲਾ ਭਾਂਡਾ ਹਸ਼ਾ ਸੋਏ

ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਤਸੰਗ ਜੀ ਕਰੋ ਰਸਨਾ ਪਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਤੁੱਠੇ ਹਨ, ਰਹਿਮਤ ਕੀਤੀ ਹੈ ਸਾਡੇ ਤੇ। ਸਾਨੂੰ ਕੁਝ ਘੜੀਆਂ ਗੁਰੂ ਕੀ ਗੋਦੀ ਅੰਦਰ ਸਭਾਏਮਾਨ ਹੋ ਕਰਕੇ ਧੁਰਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਅਤੇ ਬਾਬਾਣੀਆਂ ਕਹਾਣੀਆਂ ਨਾਲ ਜੁੜਨ ਦਾ ਸੁਭਾਗ ਮਾਲਕ ਜੀ ਨੇ ਬਖਸ਼ਿਸ਼ ਕੀਤਾ ਹੈ। ਕੋਟਾਨ ਕੋਟ ਧੰਨਵਾਦ ਹੈ ਗੁਰੂ ਕੇ ਕੀਰਤਨੀਏ ਭਾਈ ਓਂਕਾਰ ਸਿੰਘ ਜੀ, ਬੜੇ ਪਿਆਰ ਨਾਲ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੁੱਟ ਕੇ ਜੋ ਅੰਮ੍ਰਿਤ ਵੇਲੇ ਸਾਡੇ ਨਾਮ ਸਿੱਖ ਸੰਗਤਾਂ ਦੇ ਨਾਮ ਹੁਕਮਨਾਮਾ ਜਾਰੀ ਕੀਤਾ ਹੈ, ਉਸ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ ਰੋਜ਼ਾਨਾ ਦੀ ਤਰ੍ਹਾਂ। ਅੱਜ ਦਾ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦਾ ਉਚਾਰਨ ਕੀਤਾ ਹੋਇਆ ਸੂਹੀ ਰਾਗ ਦਾ ਇਹ ਪਾਵਨ ਸ਼ਬਦ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 730 ਤੇ ਸਭਾਏਮਾਨ ਹੈ। ਇਸ ਸਮੁੱਚੇ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਧੰਨ ਧੰਨ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਬੇਅੰਤ ਤਸੀਹੇ ਸਹੇ ਤੇ ਆਉਣ ਵਾਲੇ ਆਪਣੇ ਜਿਹੜੇ ਉਹਨਾਂ ਦੇ ਸ਼ਰਧਾਲੂ ਸਨ, ਜਿਹੜੇ ਉਹਨਾਂ 'ਤੇ ਵਿਸ਼ਵਾਸ ਕਰਨ ਵਾਲੇ ਸਨ, ਉਹਨਾਂ ਨੂੰ ਆਉਣ ਵਾਲੇ ਭਿਅੰਕਰ ਸਮੇਂ ਦੇ ਲਈ ਤਿਆਰ ਕਰਨ ਦੇ ਲਈ ਇੱਕ ਨਮੂਨੇ ਦੇ ਤੌਰ 'ਤੇ ਸ਼ਹਾਦਤ ਪੇਸ਼ ਕੀਤੀ ਹੈ ਤਾਂ ਕਿ ਮੁਸੀਬਤ ਵੇਲੇ ਗੁਰੂ ਕਾ ਸਿੱਖ ਜਿਹੜਾ ਹੈ, ਜਿਹਦਾ ਮਕਸਦ ਕੇਵਲ ਤੇ ਕੇਵਲ ਸਰਬੱਤ ਦਾ ਭਲਾ ਹੈ, ਉਹ ਸਮੁੱਚੀ ਮਨੁੱਖਤਾ ਨੂੰ ਨਾਲ ਲੈ ਕਰਕੇ ਚੱਲਣ ਵਾਲਾ, ਕਾਇਨਾਤ ਦੀ ਕੁਦਰਤ ਦਾ ਸਨਮਾਨ ਕਰਨ ਵਾਲਾ ਅਤੇ ਜਿਸ ਦੀ ਭਾਵਨਾ ਨਾ ਕੋ ਵੈਰੀ ਨਹੀਂ ਬਗਾਨਾ ਵਾਲੀ ਹੈ, ਜਿਹੜਾ ਇਨਸਾਨ ਜਿਹੜਾ ਸਿੱਖ ਨੇ ਸਾਰੀ ਕਾਇਨਾਤ ਨੂੰ ਇਸ ਢੰਗ ਨਾਲ ਸਵੀਕਾਰ ਕਰਨਾ ਹੈ, ਏਕ ਪਿਤਾ ਏਕ ਸਿੱਖੇ ਹੰਬਾਰਕ ਤੇ ਨਾਲ ਨਾਲ ਇਹ ਸਿਖਾਉਣਾ ਕੀਤਾ ਸੀ ਕਿ ਸਮੇਂ ਦੀਆਂ ਹਕੂਮਤਾਂ ਜਿਹੜੀਆਂ ਨੇ ਜ਼ੁਲਮ ਤਸ਼ੱਦਦ ਕਰਦੀਆਂ ਨੇ ਤੇ ਕਰਦੀਆਂ ਰਹਿਣਗੀਆਂ। ਮਰਜੀਬੜੇ ਗੁਰੂ ਕੇ ਸਿੱਖ ਪ੍ਰੇਮ ਦੇ ਮਾਰਗ ਦੇ ਪਾਂਧੀ ਬਣਦੇ ਹੋਏ ਸੀਸ ਤਲੀ ਤੇ ਧਰ ਕੇ ਹਮੇਸ਼ਾ ਜੂਝਦੇ ਰਹਿਣਗੇ, ਜੂਝ ਰਹੇ ਹਨ ਤੇ ਜੂਝਦੇ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਦੀ ਇਸ ਮਹਾਨ ਸ਼ਹਾਦਤ ਨੇ ਵੱਖਰੀਆਂ ਪੈੜਾਂ ਛੱਡੀਆਂ, ਵੱਖਰੇ ਪੋਰ ਨੇ ਪਾਏ ਤੇ ਕਿੰਨੀ ਵੀ ਵਿਰੋਧਤਾ ਕਿਉਂ ਨਾ ਹੋਵੇ, ਭਾਵੇਂ ਉਹ ਘਰ ਵੱਲੋਂ ਹੈ, ਭਾਵੇਂ ਕਹੇ ਜਾਂਦੇ ਕਥਿਤ ਤੌਰ ਤੇ ਧਾਰਮਿਕ ਲੋਕਾਂ ਵੱਲੋਂ ਹੋਵੇ ਜਾਂ ਰਾਜਨੀਤਿਕ ਲੋਕਾਂ ਵੱਲੋਂ ਹੋਵੇ, ਉਹਦੇ ਅੱਗੇ ਝੁਕਣਾ ਨਹੀਂ ਬਲਕਿ ਦੀਵਾਰ ਬਣ ਕੇ ਅੱਗੇ ਖੜ ਜਾਣਾ ਹੈ। ਅੰਜਾਮ ਕੁਝ ਵੀ ਹੋਵੇ ਭਲਾ ਹੀ ਹੋਵੇਗਾ। ਉਸ ਮਹਾਨ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ। ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਜਾਪ ਸੰਗਤੀ ਤੌਰ ਤੇ ਪਿਛਲੇ ਕੁਝ ਦਿਨਾਂ ਤੋਂ ਪ੍ਰੰਭ ਹੋਏ ਨੇ,
ਵਡਭਾਗੇ ਜਿਹੜੇ ਲਾਹਾ ਲੈਣ ਦਾ ਯਤਨ ਕਰਦੇ ਨੇ ਤੇ ਆਪਾਂ ਵੀ ਸ਼ਾਮ ਦੀ ਹਾਜ਼ਰੀ ਭਰਨ ਦਾ ਯਤਨ ਕਰੀਏ। ਅੱਜ ਦਾ ਦਿਨ ਆਖਰੀ ਹੈ ਤੇ ਕੱਲ ਨੂੰ ਸਾਰਾ ਦਿਨ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸ਼ਹਾਦਤ ਨੂੰ ਸਮਰਪਿਤ ਦੀਵਾਨ ਸਜਾਏ ਜਾਣੇ ਨੇ। ਉਹਨਾਂ ਦੇ ਜੀਵਨ ਗਾਥਾ, ਉਹਨਾਂ ਦੇ ਪਿਆਰ ਭਰੇ ਜੋ ਬਚਨ ਨੇ, ਉਹਨਾਂ ਦੀ ਵਿਚਾਰ ਚਰਚਾ ਕੱਲ ਸਾਰਾ ਦਿਨ ਚੱਲਣੀ ਹੈ ਤੇ ਪਰਿਵਾਰਾਂ ਸਮੇਤ ਸਭ ਗੁਰਸਿੱਖਾਂ ਨੇ ਹਾਜ਼ਰੀ ਭਰਨੀ ਹੈ। ਭਾਈ ਗੁਰਦਾਸ ਜੀ ਪਾਵਨ ਬਚਨ ਕਹਿੰਦੇ ਨੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ, ਜਿਹੜੇ ਭਾਵਨਾ ਤਹਿਤ ਸਤਿਗੁਰਾਂ ਦੇ ਪਾਵਨ ਦਿਹਾੜਿਆਂ ਨੂੰ ਮਨਾਉਂਦੇ ਨੇ, ਉਹਦੇ ਵਿੱਚ ਯੋਗਦਾਨ ਪਾਉਂਦੇ ਨੇ, ਸੇਵਾ ਕਰਦੇ ਨੇ, ਗੁਰਬਾਣੀ ਸਰਵਣ ਕਰਦੇ ਨੇ, ਪੜ੍ਹਦੇ ਨੇ, ਹੋਰਨਾਂ ਨੂੰ ਇਸ ਰਾਹ ਤੇ ਮਾਰਗ ਦਾ ਪੰਥੀ ਬਣਾਉਣ ਦਾ ਯਤਨ ਕਰਦੇ ਨੇ, ਉਹਨਾਂ ਤੋਂ ਵਾਰ ਨੇ ਜਾਵਾਂ, ਮੈਂ ਕੁਰਬਾਨ ਜਾਵਾਂ, ਬਲਹਾਰ ਨੇ ਜਾਵਾਂ। ਸਤਿਗੁਰ ਰਹਿਮਤ ਕਰਨ, ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ। ਉਪਰੰਤ ਅੱਜ ਦਾ ਹੁਕਮਨਾਮਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਬੜੇ ਸੁਖੈਣ ਢੰਗ ਦੇ ਨਾਲ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਇਸ ਤੋਂ ਨਿਰਲੇਪ ਰਹਿਣ ਦੀ ਯੁਗਤੀ ਹੈ ਗੁਰਸਿੱਖਾਂ ਨੂੰ ਸਿਖਾਈ ਹੈ। ਧਰਮ ਦੇ ਨਾਂ ਤੇ ਕੀਤੇ ਜਾਂਦੇ ਕਠਿਨ ਤਪ, ਘਰ ਬਾਰ ਤਿਆਗਣਾ, ਧੂਣੀਆਂ ਤਪਾਉਣੀਆਂ, ਮੁੜੀਆਂ ਮਸਾਣਾਂ ਵਿੱਚ ਜਾ ਕਰਕੇ ਵਸਣਾ, ਘਰ ਬਾਰ ਤਿਆਗ ਦੇਣਾ, ਸਭ ਕੁਝ ਨੂੰ ਲੱਤ ਮਾਰ ਕੇ ਭੱਜ ਜਾਣਾ, ਇਹ ਬੜਾ ਕਠਿਨ ਜਿਹੇ ਮਾਰਗ ਸਨ। ਉਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਖੈਨ ਕੀਤਾ ਹੈ। ਜਦੋਂ ਗੁਰਸਿੱਖਾਂ ਨੇ ਆ ਕਰਕੇ ਸਵਾਲ ਕਰਨੇ ਨੇ ਵੀ ਸਾਡਾ ਉਧਾਰ ਕਿਵੇਂ, ਕਿਉਂਕਿ ਬੜਾ ਖੁੱਲ੍ਹਾ ਜਿਹਾ ਸੱਚੇ ਪਾਤਸ਼ਾਹ ਦਾ ਪੰਡਾਲ ਸੀ ਅਤੇ ਇਹ ਨਹੀਂ ਵੀ ਬੜੇ ਬਾਡੀਗਾਰਡ ਸਨ, ਗੁਰੂ ਤੱਕ ਪਹੁੰਚ ਬੜੀ ਔਖੀ ਸੀ। ਅੱਜ ਦੇ ਆ ਜਿਹੜੇ ਠੱਗ ਜਿਹੇ ਸਾਡੇ ਡੇਰੇ ਬਣਾ ਕਰਕੇ ਬੈਠੇ ਨੇ, ਕਹਿੰਦੇ ਤੇ ਆਪਣੇ ਆਪ ਨੂੰ ਧਰਮੀ ਨੇ, ਪਰ ਧਰਮ ਦਾ ਚੋਲਾ ਹੈ, ਧਰਮ ਦੇ ਨਾਂ ਤੇ ਇੱਕ ਵੱਡਾ ਪਿੰਜਰਾ ਬਣਾਇਆ ਹੋਇਆ ਲੋਕਾਂ ਲੁੱਟਣ ਦੇ ਲਈ, ਤੇ ਉਹਨਾਂ ਨੂੰ ਮਿਲਣਾ ਕੋਈ ਸੌਖੀ ਬਾਤ ਥੋੜ੍ਹਾ। ਜਿਹੜੇ ਬਾਹਰ ਪਹਿਰੇਦਾਰੇ ਖਿਲਾਰੇ ਨੇ ਉਹ ਵੇਖ ਲੈਂਦੇ ਨੇ ਵੀ ਗਰੀਬ ਜਿਹੇ ਸਿੱਖ ਨੂੰ ਤਾਂ ਉੱਥੇ ਪਹੁੰਚਣ ਦੇਣਾ ਹੀ ਨਹੀਂ, ਹਾਂ ਅਮੀਰ ਹੈ ਕਿਸੇ ਭੇਟਾ ਦੇਣੀ, ਕਿਸੇ ਕੋਈ ਵੱਡੀ ਰਕਮ ਦੇਣੀ, ਕੋਈ ਵੱਡਾ ਚੈੱਕ ਦੇਣਾ, ਉਹਨੂੰ ਪਹੁੰਚਾ ਦਿੰਦੇ ਨੇ, ਉਹਨੂੰ ਮਿਲਵਾ ਦਿੰਦੇ ਨੇ, ਉਹਦੇ ਲਈ ਸਮਾਂ ਬੜਾ ਹੈ, ਗਰੀਬ ਲਈ ਨਹੀਂ। ਲੇਕਿਨ ਸਤਿਗੁਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ, ਇੱਥੇ ਅਮੀਰ ਨਾਲ ਤੇ ਕੋਈ ਸਾਂਝ ਬਣਦੀ ਨਹੀਂ, ਗਰੀਬ ਨਾਲ ਬਣਦੀ। ਮਨ ਕਰਕੇ ਗਰੀਬ ਹੋਵੇ, ਤਨ ਕਰਕੇ ਗਰੀਬ ਹੋਵੇ, ਮਾਨਸਿਕ ਤੌਰ ਤੇ ਕੋਈ ਪਛੜਿਆ ਹੋਵੇ, ਗੁਰੂ ਕਾ ਘਰ ਉਹਦੇ ਲਈ ਹੈ, ਉਹਦੇ ਸਹਾਰਾ ਬਣਦਾ ਹੈ, ਉਹਦੇ ਜੀਵਨ ਜਿਉਣ ਦਾ ਢੰਗ ਉਹਨੂੰ ਸਿਖਾ ਦਿੰਦਾ ਹੈ। ਕਰਤਾਰਪੁਰ ਦੀ ਪਾਵਨ ਧਰਤੇ ਭਾਈ ਕਾਲੂ ਤੇ ਉਹਦੇ ਨਾਲ ਗੁਰਸਿੱਖ ਆਏ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਸਨਮੁਖ ਹਾਜ਼ਰ ਹੋਏ। ਕਹਿਣ ਲੱਗੇ, ਸਤਿਗੁਰ ਜੀ ਉਧਾਰ ਕੀ ਕਿਉਂ ਹੋਵੇ, ਜੀਵਨ ਕਿਵੇਂ ਗੁਜ਼ਾਰਿਆ ਜਾਵੇ, ਕੀ ਕੀਤਾ ਜਾਵੇ, ਕਿਵੇਂ ਕਿਵੇਂ ਅਸੀਂ ਇਸ ਜੀਵਨ ਨੂੰ ਸਫਲਿਆ ਕਰ ਸਕਦੇ ਹਾਂ, ਕੁਝ ਸਿਖੈਨ ਮਾਰਗ ਦੱਸੋ। ਸਤਿਗੁਰੂ ਜੀ ਨੇ ਕਿਹਾ, ਮਨਮੁੱਖਾਂ ਵਾਲੇ ਕਰਮ ਨਹੀਂ ਕਰਨੇ। ਹੁਣ ਕਹਿਣ ਲੱਗੇ, ਮਨਮੁੱਖਾਂ ਦੇ ਕਰਮ ਕਿਹੜੇ ਨੇ, ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿਹੜਾ ਮਨਮੁੱਖ ਦਾ ਕਰਮ ਹੈ, ਕਿਹੜਾ ਸਨਮੁੱਖ ਦਾ ਕਰਮ ਹੈ। ਤੇ ਸਤਿਗੁਰੂ ਜੀ ਨੇ ਕਿਹਾ, ਮਨਮੁੱਖ ਦੇ ਕਰਮ ਨੇ ਕਿ ਕਿਸੇ ਤੇ ਵੇਖ ਕੇ ਕਿਸੇ ਦਾ ਦੁੱਖ ਦਰਦ ਤੇ ਜਰਾ ਜਿੰਨਾ ਉਹਦੇ ਤੇ ਦਰਵਣਾ ਨਹੀਂ। ਕਹਿਣਗੇ, ਇੱਕ ਤਰੀਕਾ ਹੈ, ਮੈਤਰੀ ਭਾਵ ਪੈਦਾ ਕੀਤਾ ਜਾਏ ਕਿ ਸਾਰੇ ਸੰਸਾਰ ਨੂੰ, ਸਾਰੇ ਲੋਕਾਂ ਨੂੰ ਆਪਣੇ ਬਰਾਬਰ ਸਮਝਿਆ ਜਾਏ, ਮਿੱਤਰ ਬਣਾ ਲਿਆ ਜਾਏ,
ਜਦੋਂ ਮਿੱਤਰ ਬਣਾ ਲਵਾਂਗੇ ਤੇ ਕਿਸੇ ਨਾਲ ਸਾਡੀ ਵਿਰੋਧਤਾ ਨਹੀਂ ਰਹੇਗੀ। ਮਿੱਤਰ ਨਾਲ ਕਾਹਦੀ ਵਿਰੋਧਤਾ, ਜਿਹੜਾ ਹੈ ਹੀ ਸਾਡਾ ਮਿੱਤਰ, ਜਿਹੜਾ ਸਾਡਾ ਸੰਗੀ ਬਣ ਗਿਆ। ਇਹ ਬਾਤ ਚੇਤੇ ਰੱਖਣ ਯੋਗ ਹੈ, ਸਤਿਗੁਰੁ ਜੀ ਨੇ ਕਿਹਾ ਸੀ, ਕਹਿਣ ਲੱਗੇ ਵੀ ਸਭ ਕੁਝ ਹਰ ਬੰਦੇ ਦੀ, ਇਨਸਾਨ ਦੀ ਇਹ ਭਾਵਨਾ ਹੈ ਕਿ ਸਾਰੇ ਸੁੱਖ ਮੇਰੇ ਕੋਲ ਹੋਣ, ਪਰ ਇਹ ਸੁਭਾਵਨਾ ਨਹੀਂ, ਇਹ ਸੁਭਾਵਕ ਨਹੀਂ ਹੈ ਕਿ ਸਾਰੇ ਸੁੱਖ ਮੇਰੇ ਕੋਲ ਹੋਣ। ਹਰ ਇੱਕ ਨੂੰ ਸੁੱਖ ਉਹਦੇ ਕਰਮਾਂ ਮੁਤਾਬਕ ਮਿਲਣੇ ਨੇ, ਤੇ ਬਗਾਨੇ ਸੁੱਖ ਵੇਖ ਕੇ ਜੇ ਮਨਮੁਖ ਸੜੀ ਜਾਂਦਾ ਹੈ, ਭੁੱਜੀ ਜਾਂਦਾ ਹੈ, ਕੁੜੀ ਜਾਂਦਾ ਹੈ, ਇਹ ਕਰਮ ਤਿਆਗ ਕੇ ਸੰਸਾਰ ਨੂੰ ਤੁਸੀਂ ਆਪਣਾ ਮਿੱਤਰ ਸਮਝ ਲਓ। ਜੇ ਮਿੱਤਰ ਖੁਸ਼ ਹੈ, ਮਿੱਤਰ ਦੀ ਖੁਸ਼ੀ ਹੈ, ਮਿੱਤਰ ਸੁਖੀ ਹੈ, ਤੇ ਸਾਨੂੰ ਸੁੱਖ ਆਟੋਮੈਟਿਕਲੀ ਪਹੁੰਚ ਜਾਣਾ। ਹਰ ਇੱਕ ਨੂੰ ਆਪਣਾ ਸਮਝ ਲੈਣਾ। ਮਨਮੁਖ ਹਰ ਇੱਕ ਨੂੰ ਬਗਾਨਾ ਸਮਝਦਾ ਹੈ। ਤੇ ਦੂਸਰਾ, ਸੱਚੇ ਪਾਤਸ਼ਾਹ ਨੇ ਕਿਹਾ, ਇੱਕ ਬੜਾ ਸੌਖਾ ਢੰਗ ਤਰੀਕਾ ਹੈ, ਜਿਹੜੇ ਪਛੜ ਗਏ ਨੇ ਤੁਹਾਡੇ ਨਾਲੋਂ, ਕਿਤੇ ਆਪਣੇ ਆਂਢ ਗੁਆਂਢ ਵੇਖਣ ਦਾ ਯਤਨ ਕਰੀਏ। ਸਾਨੂੰ ਤੇ ਬਹੁਤ ਹੀ ਜਾਪਦਾ ਵੀ ਦੁਨੀਆਂ ਸੌਖੀ ਜ਼ਿਆਦਾ ਹੀ ਹੈ ਤੇ ਮੈਂ ਹੀ ਇਕੱਲਾ ਦੁਖੀ ਹਾਂ। ਨਹੀਂ ਭਾਈ, ਕਿਸੇ ਨਾਲ ਆਪਣਾ ਦੁਖੜਾ ਸਾਂਝਾ ਕਰਕੇ ਵੇਖੋ, ਉਹ ਆਪਣਾ ਦੁੱਖ ਦੀਆਂ ਪੰਡਾਂ ਖੋਲ ਕੇ ਬਹਿ ਜਾਂਦਾ ਹੈ। ਸਾਨੂੰ ਆਪਣੇ ਦਾ ਪਤਾ ਹੁੰਦਾ ਹੈ, ਸਾਨੂੰ ਦੂਸਰੇ ਦੇ ਸੁੱਖ ਦੇਖਦੇ ਨੇ, ਆਪਣਾ ਦੁੱਖ ਦੇਖਦਾ ਹੈ। ਨਹੀਂ ਭਾਈ, ਦੂਸਰੇ ਦੁੱਖ ਵੇਖਣ ਦੀ ਯਾਦ ਸਿੱਖ ਲਓ, ਫਿਰ ਕਰਨਾ ਉਪਜੇਗੀ, ਫਿਰ ਦਇਆ ਉਪਜੇਗੀ। ਕਹਿਣ ਲੱਗੇ ਜੋ ਸਾਡੇ ਨਾਲੋਂ ਮਨ ਕਰਕੇ ਪਛੜ ਗਏ ਨੇ, ਬੁੱਧ ਕਰਕੇ ਪਛੜ ਗਏ ਨੇ, ਧਨ ਕਰਕੇ ਪਛੜ ਗਏ ਨੇ, ਸਰੀਰ ਕਰਕੇ ਪਛੜ ਗਏ ਨੇ, ਉਹਨਾਂ ਤੇ ਦਇਆ ਕਰਨੀ ਸਿੱਖ ਲਓ। ਦਇਆ ਕਰਨ ਦਾ ਕਰਮ ਅਪਣਾ ਲਓ, ਤੁਹਾਡਾ ਜੀਵਨ ਸੁਖੀ ਹੋ ਜਾਏਗਾ। ਇੱਕ ਤੇ ਸਭ ਨੂੰ ਆਪਣਾ ਮਿੱਤਰ ਬਣਾ ਲਓ, ਦੂਸਰਾ ਜਿਹੜਾ ਪਿੱਛੇ ਰਹਿ ਗਿਆ ਉਹਨਾਂ ਨੂੰ ਪਿਆਰ ਕਰਨਾ, ਉਹਨਾਂ ਦੀ ਬਾਂਹ ਫੜਨੀ, ਉਹਨਾਂ ਨਾਲ ਵੰਡ ਕੇ ਛਕਣਾ ਹੈ, ਉਹਨਾਂ ਦਾ ਦੁੱਖ ਵਡਾਉਣਾ ਹੈ। ਇਹ ਦੂਸਰਾ ਕਰਮ ਕਰਨ ਯੋਗ ਹੈ, ਮਨਮੁੱਖ ਇਹ ਕਰਮ ਨਹੀਂ ਕਰ ਸਕਦਾ। ਤੀਸਰਾ ਕਰਮ ਹੈ, ਜੋ ਸਾਡੇ ਤੋਂ ਗੁਣ ਕਰਕੇ ਵੱਡੇ ਨੇ, ਗੁਣ ਕਰਕੇ, ਧਨ ਕਰਕੇ, ਮਨ ਕਰਕੇ ਸਿਆਣੇ ਨੇ ਸਾਡੇ ਨਾਲੋਂ, ਉਹਨਾਂ ਦੀ ਕਦਰ ਕਰਨੀ ਸਿੱਖ ਲਓ। ਮਨਮੁੱਖ ਨਹੀਂ ਜੇ ਕਰਦਾ, ਉਹਦੇ ਲਾਗੇ ਕਿਸੇ ਦੀ ਸਿਫਤਸਲਾਹ ਕੀਤੀ ਜਾਏ ਉਹ ਦੁਖੀ ਹੁੰਦਾ ਹੈ। ਹਾਂ, ਕਿਸੇ ਦੀ ਨਿੰਦਿਆ ਹੋਵੇ ਤੇ ਬੜਾ ਖੁਸ਼ ਹੁੰਦਾ ਹੈ। ਕਿਸੇ ਦਾ ਸ਼ਦਰ ਵੇਖੇ, ਕਿਸੇ ਦੇ ਛੇਕ ਵੇਖੇ, ਜੀਵਨ ਬੜੀ ਖੁਸ਼ੀ ਹੁੰਦੀ ਵੀ ਫਲਾਣੇ ਚਾਹੀਦੇ ਘਾਟ ਨੇ, ਉਹਨੂੰ ਤਸੱਲੀ ਮਿਲਦੀ ਹੈ ਵੀ ਮੇਰੇ ਨਾਲ ਉਹ ਨੀਵਾਂ ਹੈ, ਉਹਦੇ ਵਿੱਚ ਵੀ ਔਗਣ ਨੇ, ਮੇਰੇ ਵਿੱਚ ਵੀ ਔਗਣ। ਕਿਸੇ ਦੇ ਗੁਣ ਵੇਖ ਕੇ ਸੜਨਾ ਨਹੀਂ, ਬਲਕਿ ਉਹਨਾਂ ਦੀ ਇੱਜ਼ਤ ਕਰਨੀ ਹੈ, ਉਹਨਾਂ ਦੀ ਪੱਤ ਕਰਨੀ, ਉਹਨਾਂ ਦੇ ਵਰਗੇ ਹੋਣ ਦਾ ਯਤਨ ਕਰਨਾ ਹੈ। ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਬਚਨ ਹੈ। ਤੇ ਅਗਲਾ ਸ਼ਬਦ ਕਹਿਣ ਲੱਗੇ ਉਪੇਖਿਆ ਹੈ, ਜਿਹੜੇ ਤੁਹਾਡੇ ਨਾਲੋਂ ਪਛੜ ਗਏ ਉਹਨਾਂ ਨੂੰ ਸਮਝਾਉਣਾ, ਗੁਰੂ ਕੋਲੋਂ ਸਿੱਖ ਕੇ, ਵੱਡਿਆਂ ਕੋਲੋਂ ਸਿੱਖ ਕੇ, ਤੇ ਇਸ ਸਿੱਖਿਆ ਨੂੰ ਤਨ, ਮਨ, ਧਨ ਤਿੰਨਾਂ ਤਰ੍ਹਾਂ ਦੇ ਨਾਲ ਅਗਾਂਹ ਵੰਡਣ ਦਾ ਯਤਨ ਕਰਨਾ ਹੈ। ਤੇ ਉਪਦੇਸ਼ ਦੇਣਾ, ਉਪਦੇਸ਼ ਦਿੰਦਿਆਂ ਜੇ ਕੋਈ ਨਹੀਂ ਮੰਨਦਾ ਨਾ, ਹੱਠ ਨਹੀਂ ਕਰਨਾ ਵੀ ਧੱਕੇ ਨਾਲ ਮਨਾਉਣ ਵਾਲੀ ਗੱਲ ਨਹੀਂ ਕਰਨੀ, ਮਨਮੁੱਖ ਧੱਕੇ ਨਾਲ ਆਪਣੀ ਬਾਤ ਮਨਾਉਂਦਾ ਹੈ, ਪਿਆਰ ਨਾਲ ਗੁਰੂ ਕੇ ਬਚਨ ਕਹਿ ਲੈਣੇ, ਅਗਲਾ ਮੰਨਦਾ ਉਹਦੀ ਖੁਸ਼ੀ, ਨਹੀਂ ਮੰਨਦਾ ਉਹਦੀ ਖੁਸ਼ੀ, ਤੁਸੀਂ ਗੁਰੂ ਵੱਲੋਂ ਸੁਰਖਰੂ ਹੋ ਗਏ। ਸਤਿਗੁਰ ਸੱਚੇ ਪਾਤਸ਼ਾਹ ਹਰ ਆਏ ਸਵਾਲੀ ਦੇ ਸਵਾਲ ਦਾ ਜਵਾਬ ਦਿੰਦੇ ਨੇ, ਔਰ ਦੇ ਰਹੇ ਨੇ ਤੇ ਦਿੰਦੇ ਰਹਿਣਗੇ। ਸਮੇਂ ਦੀਆਂ ਹਕੂਮਤਾਂ ਨੇ ਉਦੋਂ ਵੀ ਇਹ ਯਤਨ ਕੀਤਾ ਹੈ, ਕਿਉਂਕਿ ਬਾਬੇ ਕਿਤੇ ਬਾਵਰ ਕੇ ਹਮੇਸ਼ਾ ਰਹੇ ਨੇ ਤੇ ਰਹਿਣਗੇ। ਇੱਕ ਪਾਸੇ ਬਾਬਰ ਕੇ ਨੇ ਆਈ ਵੀ ਤਕਰੀਬਨ ਦੋਵੇਂ ਸ਼ਕਤੀਆਂ ਇਕੱਠੀਆਂ ਹੀ ਪ੍ਰਵੇਸ਼ ਕਰਦੀਆਂ ਨੇ ਭਾਰਤ ਦੀ ਦੁਨੀਆ ਤੇ, ਇੱਕ ਪਾਸੇ ਬਾਬਰ ਆ ਜਾਂਦਾ, ਇੱਕ ਪਾਸੇ ਬਾਬਾ ਆ ਜਾਂਦਾ ਹੈ।
ਇਹ ਦੋਵਾਂ ਦਾ ਪਰਸਪਰ ਵਿਰੋਧ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ। ਇੱਕ ਪਾਸੇ ਬਾਬਰ ਕੇ ਆਪਣਾ ਜ਼ੁਲਮ ਕਰੀ ਜਾਂਦੇ ਨੇ, ਰਾਜ ਭਾਗ ਦੇ ਮਾਲਕ ਨੇ, ਇੱਕ ਬਾਬਰ ਬਾਬੇ ਕੇ ਗੁਰਗੱਦੀ ਦੇ ਸੰਭਾਏ ਮਾਂ ਨੇ, ਦੋਵਾਂ ਦਾ ਟਾਕਰਾ ਹੈ। ਇੱਕ ਜ਼ੁਲਮ ਤਸ਼ੱਦਦ ਨਾਲ ਰਾਜ ਭਾਗ ਕਾਇਮ ਕਰਨਾ ਚਾਹੁੰਦਾ, ਇੱਕ ਪਿਆਰ ਦੀ ਦੁਨੀਆਂ ਨਾਲ ਅਜਿਹਾ ਰਾਜ ਭਾਗ ਕਾਇਮ ਕਰਨਾ ਚਾਹੁੰਦਾ ਹੈ ਜਿੱਥੇ ਸਭੇ ਬਰਾਬਰ ਹੋਣ, ਜਿੱਥੇ ਊਚ ਨੀਚ ਮਿਟ ਜਾਏ, ਜਿੱਥੇ ਇੱਕ ਤੋਂ ਬਿਨਾਂ ਦੂਜੀ ਦੀ ਬਾਤ ਹੀ ਨਾ ਹੋਵੇ, ਜਿੱਥੇ ਇੱਕ ਨੰਬਰ ਦੇ ਸੈਰੀ ਸਾਰੇ ਮੰਨੇ ਜਾਣ, ਉਹਨੂੰ ਬੇਗਮਪੁਰਾ ਕਿਹਾ ਜਾ ਸਕਦਾ। ਔਰ ਇਹ ਟੱਕਰ ਵਾਰ ਵਾਰ ਹੋਈ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਮਨੁੱਖਤਾ ਨੂੰ ਇਸ ਰਾਜਨੀਤੀ ਤੋਂ ਵੀ ਸੁਚੇਤ ਕਰਦੇ ਨੇ, ਉੱਥੇ ਨਾਲ ਨਾਲ ਸਾਡੇ ਜੀਵਨ ਨੂੰ ਸਖੈਨ ਕਰਨ ਲਈ ਮਾਰਗ ਦੱਸਦੇ ਨੇ ਆਪਣੇ ਆਪ ਨੂੰ ਸੁਧਾਰਨ ਤੇ। ਕਿਉਂਕਿ ਜਦੋਂ ਵੀ ਸੰਸਾਰ ਸੁਧਰਨਾ ਹੈ, ਆਪਣੇ ਤੋਂ ਬਾਤ ਬਣਨੀ ਹੈ। ਜੇ ਆਪ ਨਹੀਂ ਸੁਧਰਦੇ ਮਤਲਬ ਕੋਈ ਨਹੀਂ। ਜੇ ਮੇਰਾ ਘਰ ਨਹੀਂ ਸੁਧਰਿਆ ਤੇ ਮੈਂ ਸੰਸਾਰ ਨੂੰ ਸੁਧਰਨ ਨੂੰ ਤੁਰ ਪਾਂ, ਸੁਧਾਰਨ ਨੂੰ ਤੁਰ ਪਾਂ, ਇਹ ਗੱਲ ਹੋਣੀ ਨਹੀਂ। ਤੇ ਜੇ ਆਪੋ ਆਪਣਾ ਸਵਾਰ ਲਈਏ, ਮੈਂ ਸੁਧਰਿਆ ਨਾ ਆਪਣੇ ਘਰਦਿਆਂ ਨੂੰ ਸਵਾਰਨ ਦਾ ਯਤਨ ਕਰਾਂ, ਨਹੀਂ ਗੱਲ ਬਣੀ। ਮੈਂ ਤੋਂ ਸ਼ੁਰੂ ਹੋਣੀ ਹੈ, ਆਪਣੇ ਆਪ ਤੋਂ ਸ਼ੁਰੂ ਹੋਣੀ ਹੈ, ਤੇ ਇਹ ਹੁਣ ਤੋਂ ਸ਼ੁਰੂ ਹੋਣੀ ਹੈ, ਵਰਤਮਾਨ ਤੋਂ ਸ਼ੁਰੂ ਹੋਣੀ। ਇਸ ਲਈ ਆਪਾ ਭਾਵ ਜਿੱਦਾਂ ਦੇ ਵੀ ਹੈ, ਉੱਦਾਂ ਦਾ ਸਰੀਰ ਲੈ ਕੇ ਗੁਰੂ ਅੱਗੇ ਅਰਦਾਸ ਬੇਨਤੀ, ਜੋ ਅਧਿਕਾਰ ਨਹੀਂ ਸੱਚੇ ਪਾਤਸ਼ਾਹ ਤੇਰੇ ਦਰ ਤੇ ਆ ਗਏ ਹਾਂ, ਤੂੰ ਰਹਿਮਤ ਕਰ, ਮੇਰੇ ਆਪਣੇ ਵਸ ਦੀ ਬਾਤ ਨਹੀਂ, ਹਮ ਅਵਗਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਤੇ ਭੱਜ ਭੱਜ ਕੇ ਵਿਸ਼ਿਆਂ ਨੂੰ ਵਕਾਰਾਂ ਨੂੰ ਧਾ ਧਾ ਕੇ ਪੈਨੇ। ਸੋਝੀ ਦਿਓ ਤੇ ਸਤਿਗੁਰੂ ਜੀ ਹਰ ਸ਼ਬਦ ਵਿੱਚ ਹਰ ਸਲੋਕ ਰਾਹੀਂ ਸਾਨੂੰ ਸੋਝੀ ਦਿੰਦੇ ਨੇ। ਤੇ ਅੱਜ ਦੇ ਇਸ ਪਾਵਨ ਸਲੋਕ ਸ਼ਬਦ ਵਿੱਚ ਵੀ ਮੇਰੇ ਮਾਲਕ ਸੂਹੀ ਰਾਗ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਗਿਆਨ ਦੇ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ ਕਿ ਇਹ ਸੰਸਾਰ ਦੇ ਲੋਕੋ ਸਰੀਰ ਰੂਪੀ ਭਾਂਡਾ ਸਾਨੂੰ ਮਿਲਿਆ ਹੋਇਆ ਹੈ, ਭਾਂਡਾ ਉਹ ਵੀ ਮਿੱਟੀ ਦੇ ਕੱਚਾ ਭਾਂਡਾ ਹੈ। ਧੂਰ ਨੂੰ ਸਕੇਲ ਕੇ ਤੇ ਪੁਰੀਆਂ ਇੱਕ ਪੁੜੀ ਬੰਨ੍ਹ ਦਿੱਤੀ, ਇਹ ਦੇਹ ਬਣ ਗਈ। ਐਸਾ ਭਾਂਡਾ ਪਤਾ ਨਹੀਂ ਕਿਹੜੇ ਵਕਤ ਇਹਨੂੰ ਮਾੜਾ ਜਿਹਾ ਠੇਡਾ ਲੱਗ ਜਾਣਾ ਹੈ ਤੇ ਇਹਨੇ ਖੇਰੂ ਖੇਰੂ ਹੋ ਜਾਣਾ ਨੇ, ਠੀਕਰ ਠੀਕਰ, ਜਾਂ ਭੱਜੇ ਤਾਂ ਠੀਕਰ ਹੋਵੇ, ਘਾਟ ਘੜੀ ਨਾ ਜਾਏ। ਘਾਟ ਕਰਨ ਵਾਲੇ ਨੇ ਕਈ ਚਿਰ ਲਾ ਦਿੱਤਾ ਭੱਜਣ ਲੱਗਿਆਂ, ਸਕਿੰਟ ਲੱਗਦਾ ਮੱਤ ਕੇ ਜਾਪੇ ਸਾ ਆਵੇ ਕੇ ਨਾ ਆਵੇ ਰਾਮ। ਨਿਰੰਕਾਰ ਨੇ ਭਾਂਡੇ ਘੜ ਦਿੱਤੇ, ਕਈ ਤਰ੍ਹਾਂ ਦੇ ਘੜ ਦਿੱਤੇ, ਵੱਖੋ ਵਰੇ ਸਰੂਪ ਦੇ ਉੱਤੇ ਵੱਖੋ ਤਰ੍ਹਾਂ ਦਾ ਮਨ ਪਾਤਾ। ਤੇ ਇੱਥੇ ਮੇਰੇ ਮਾਲਕ ਕਹਿਣ ਲੱਗੇ, ਇਸ ਭਾਂਡੇ ਨੂੰ ਸਾਫ਼ ਸੁਥਰਾ ਰੱਖਣਾ ਹੈ, ਕਿਵੇਂ ਰੱਖਣਾ ਹੈ, ਇਹ ਮੈਲਾ ਕਿਵੇਂ ਹੁੰਦਾ ਹੈ, ਜੂਠਾ ਕਿਵੇਂ ਹੁੰਦਾ ਹੈ, ਜ਼ਿਕਰ ਹੈ। ਭਾਂਡਾ ਹੱਸ਼ਾ ਸੋਏ ਜੋ ਤਿਸ ਭਾਵ ਸੀ, ਕਹਿਣ ਲੱਗੇ ਇਹ ਸਰੀਰ ਰੂਪੀ ਭਾਂਡਾ ਉਹੀ ਚੰਗਾ ਹੈ, ਉਹੀ ਸਾਫ਼ ਹੈ, ਉਹੀ ਧੋਤਿਆ ਹੋਇਆ, ਉਹੀ ਮਾਂਜਿਆ ਹੋਇਆ ਮੰਨਿਆ ਜਾਣਾ ਚਾਹੀਦਾ ਹੈ। ਜੋ ਨਿਰੰਕਾਰ ਨੂੰ ਭਾ ਜਾਏ, ਉਹਨੂੰ ਚੰਗਾ ਲੱਗ ਜਾਏ, ਤੇ ਉਹਨੂੰ ਚੰਗਾ ਕਿਹੜਾ ਲੱਗੇਗਾ, ਜਿਹੜਾ ਉਹਦੇ ਹੁਕਮ ਅਨੁਸਾਰੀ ਹੋਵੇਗਾ, ਉਹਦੇ ਵਰਗਾ ਹੋਵੇਗਾ, ਨਿਰਮਲ ਹੋਵੇਗਾ, ਕਿਉਂਕਿ ਉਹ ਨਿਰੰਕਾਰ ਨਿਰਮਲ ਹੈ, ਜਿਹਨੂੰ ਜਰਾ ਜਿੰਨੀ ਮੈਲ ਨਾ ਲੱਗੀ ਹੋਵੇ, ਜਿਹਦੇ ਨੇੜੇ ਵਿਕਾਰ ਆਉਂਦੇ ਨਾ ਹੋਣ, ਜਿਹੜਾ ਵਿਕਾਰਾਂ ਨੂੰ ਆਪਣੇ ਤੇ ਭਾਰੂ ਨਾ ਹੋਣ ਦੇਵੇ, ਇਸ ਤਰ੍ਹਾਂ ਦੇ ਭਾਂਡੇ ਬਣਨਾ ਹੈ, ਸਾਫ਼ ਸੁਥਰੇ ਤੇ ਮਾਂਜਣਾ ਨੂੰ ਗਣਾ ਗੁਰੂ ਗਿਆਨ ਦੇ ਸਾਬਣ ਨਾਲ ਮਾਂਜਣਾ ਹੈ, ਗੁਰੂ ਦੇ ਨਾਮ ਦੇ ਸਾਬਣ ਨਾਲ ਮਾਂਜਣਾ ਹੈ। ਜਦੋਂ ਮੈਲ ਆਉਂਦੀ ਹੈ, ਸਾਬਣ ਨਾਲ ਸਰੀਰ ਦੀ ਲਾਹ ਦਿੰਦੇ, ਕੱਪੜਿਆਂ ਦੀ ਲਾਹ ਦਿੰਦੇ ਹਾਂ ਸਾਬਣ ਨਾਲ, ਸਰਫਾਂ ਨਾਲ, ਮਨ ਦੀ ਮੈਲ ਲੈਂਦੀ ਹੈ ਨਿਰੰਕਾਰ ਦੇ ਨਾਮ ਨਾਲ, ਉਸ ਨੂੰ ਜਪਿਆਂ, ਉਹਦੇ ਗੁਣ ਗ੍ਰਹਿਣ ਕੀਤਿਆਂ, ਔਗੁਣ ਖਤਮ ਹੋ ਜਾਂਦੇ ਨੇ।
ਔਗਣ ਖਤਮ ਹੋਣੇ ਹੀ ਇਸ ਭਾਂਡੇ ਨੂੰ ਸਾਫ਼ ਕਰਨਾ, ਬਸ ਇਹੀ ਜੁਗਤੀ ਹੈ। ਕਹਿਣ ਲੱਗੇ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਜਿਹੜਾ ਹੁਕਮ ਰਾਜਾ ਵਿੱਚ ਆ ਗਿਆ ਉਹੀ ਭਾਵੂ ਨਾ ਮੇਰੇ ਮਾਲਕ ਨੂੰ। ਇਸ ਲਈ ਸਤਿਗੁਰ ਸੱਚੇ ਨੇ ਪਾਤਸ਼ਾਹ ਨੇ ਕਿਹਾ ਹੁਕਮ ਰਾਜਾ ਹੀ ਚੱਲਣਾ ਹੈ। ਰਾਜਾ ਨੂੰ ਪਛਾਣ ਕੇ, ਉਹਦੇ ਹੁਕਮ ਨੂੰ ਪਛਾਣ ਕੇ ਜੋ ਉਹਨੂੰ ਚੰਗਾ ਲੱਗਦਾ ਉਹ ਕਰਾਂਗੇ ਤੇ ਸਚਿਆਰ ਬਣ ਜਾਵਾਂਗੇ। ਸਚਿਆਰ ਬਣਨਾ ਹੀ ਜ਼ਿੰਦਗੀ ਦਾ ਅਸਲ ਮਨੋਰਥ ਹੈ। ਜੋ ਤਿਸ ਭਾਵ ਸੀ, ਜੋ ਉਸਨੂੰ ਭਾ ਜਾਏ ਤੇ ਉਹਨੂੰ ਮਨ ਮੁਕਤਾਈ ਨਹੀਂ ਪਾਉਂਦੀ, ਉਹਨੂੰ ਸਨਮੁਕਤਾਈ ਪਾਉਂਦੀ ਹੈ, ਉਹਨੂੰ ਗੁਰਮੁਕਤਾਈ ਪਾਉਂਦੀ ਹੈ। ਭਾਂਡਾ ਅਤਮਲੀਨ ਧੋਤਾ ਹੱਛਾ ਨਾ ਹੋਏ ਸੀ। ਸਰੀਰ ਰੂਪੀ ਮਨ ਦਾ ਭਾਂਡਾ ਜਿਹੜਾ ਹੈ ਨਾ, ਇਹ ਮੈਲਾ ਹੁੰਦਾ, ਭੱਜ ਭੱਜ ਕੇ ਮੈਲੇ ਨੂੰ ਕਾਲਖ ਨੂੰ ਜਾਂਦਾ। ਇਹਦੀ ਪ੍ਰੀਤੀ ਵਿਕਾਰਾਂ ਦੇ ਨਾਲ ਹੈ, ਗੰਧ ਵੱਲ ਨੂੰ ਭੱਜ ਭੱਜ ਕੇ ਜਾਂਦਾ। ਚੰਗੇ ਪਾਸੇ ਨੂੰ ਪ੍ਰੇਰਣਾ ਚਾਹੀਦੀ ਹੈ, ਪ੍ਰੈਸ਼ਰ ਚਾਹੀਦਾ ਹੈ, ਉਪਦੇਸ਼ ਚਾਹੀਦਾ ਹੈ। ਇਸ ਲਈ ਅੱਤ ਮਲੀਨ ਹੋ ਜਾਏ, ਜਦੋਂ ਕੋਈ ਭਾਂਡਾ ਕਹੀ ਜਾਂਦੇ ਅੱਤ ਮਲੀਨ ਹੋ ਜਾਏ ਤੇ ਉਹ ਧੋਣ ਤੋਂ ਵੀ ਰਹਿ ਜਾਂਦਾ ਹੈ। ਹੁਣ ਕਿਸੇ ਤਰ੍ਹਾਂ ਨਿਖਰਦਾ ਨਹੀਂ, ਹਾਰ ਕੇ ਪਰੇ ਕਰਦੀ ਦਾ ਚੰਗਾ ਪਈ, ਇਹ ਸਾਡੇ ਕੰਮ ਦਾ ਨਹੀਂ ਹੈ। ਲੇਕਿਨ ਗੁਰੂ ਕੋਲ ਕਿੰਨਾ ਵੀ ਮਲੀਨ ਵਿਅਕਤੀ ਆ ਜਾਏ, ਆਪਾ ਭਾਵ ਸਮਰਪਣ ਕਰਦਾ, ਗੁਰੂ ਉਹਦੇ ਗੁਨਾਹ ਨਹੀਂ ਗਿਣਦਾ ਵੀ ਕਿੰਨੇ ਗੁਨਾਹ ਕੀਤੇ ਨੇ, ਕਿੰਨਾ ਚਿਰ ਗੁਨਾਹ ਕਰਦਾ ਰਿਹਾ, ਨਹੀਂ, ਛਿੰਨ ਲਾਉਂਦਾ ਉਹਨੂੰ ਸਾਫ਼ ਕਰਨ ਦੇ ਲਈ। ਗੁਰੂ ਕੋਲ ਅਜਿਹਾ ਡਿਟਰਜੈਂਟ ਹੈ, ਇਸੋ ਜਿਹਾ ਪਾਊਡਰ ਹੈ, ਇਹੋ ਜਿਹੀ ਸਰਫ ਹੈ ਨਾਮ ਰੂਪੀ ਕਿ ਉਹ ਮਿੰਟੋ ਮਿੰਟੀ ਜਨਮਾਂ ਜਮਾਂਤਰਾਂ ਦੀ ਇਸ ਤਨ ਨੂੰ ਲੱਗੀ ਹੋਈ ਮੈਲ, ਇਸ ਮਨ ਨੂੰ ਲੱਗੀ ਹੋਈ ਮੈਲ ਲਾਹ ਕੇ ਤੇ ਆਪਣੇ ਅਨੁਕੂਲ ਕਰ ਲੈਂਦਾ, ਆਪਣੇ ਭਾਣੇ ਵਿੱਚ ਲੈ ਆਉਂਦਾ ਹੈ। ਭਾਂਡਾ ਅੱਤ ਮਲੀਨ ਧੋਤਾ ਅੱਛਾ ਨਾ ਹੋਏ ਸੀ। ਕਹਿਣ ਲੱਗੇ ਜਿਹੜਾ ਭਾਂਡਾ ਹੋਰ ਕਿਤਿਓਂ ਨਾ ਧੁਪੇ, ਉਹ ਧੁੱਪਦਾ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਦਰ ਤੋਂ ਇਸ ਮਨ ਰੂਪੀ ਭਾਂਡੇ ਨੂੰ ਧੋਣ ਦੀ ਜਾਚ ਸਿੱਖੀ ਦੀ ਹੈ। ਗੁਰੂ ਨਾਮ ਦੀ ਦਾਤ ਦਿੰਦਾ ਹੈ, ਗੁਰੂ ਗਿਆਨ ਬਖਸ਼ਦਾ ਹੈ, ਗੁਰੂ ਸੋਝੀ ਦਿੰਦਾ ਹੈ। ਵਕਾਰਾਂ ਤੋਂ ਕਿਹੜਾ ਕਿਵੇਂ ਛਡਾਉਣਾ, ਗੁਰਦੁਖ ਲਾਈ ਮੋਰੀ ਜਿੱਤ ਮਿਰਗ ਪੜਤ ਹੈ ਚੋਰੀ। ਕਿੱਥੋਂ ਦੀ ਮਿਰਗ ਪੈਂਦੇ ਨੇ ਇਹਨੂੰ, ਕਿੱਥੋਂ ਦੀ ਵਕਾਰ ਇਹਦੇ ਵਿੱਚ ਆਉਂਦੇ ਨੇ। ਉਹ ਤਮਾਮ ਮੋਰੀਆਂ ਮੇਰਾ ਮਾਲਕ ਬੰਦ ਕਰ ਦਿੰਦਾ ਹੈ ਤੇ ਅਗਾਂਹ ਨੂੰ ਸਵਾਰ ਕੇ, ਕਿਉਂਕਿ ਜਿੱਥੇ ਪਰਮਾਤਮਾ ਨੇ ਵਸਣਾ ਉਹ ਭਾਂਡਾ ਸਾਫ ਸੁਥਰਾ ਚਾਹੀਦਾ ਹੈ। ਤੇ ਸਾਫ ਕਰਨ ਦਾ ਕੋਈ ਤਰੀਕਾ ਕਿ ਸਿਮਰਨ, ਵਾਹਿਗੁਰੂ ਦੀ ਯਾਦ। ਜਦੋਂ ਯਾਦ ਵਿੱਚ ਕੋਈ ਜੁੜ ਗਿਆ, ਸਿਮਰਨ ਵਿੱਚ ਜੁੜ ਗਿਆ, ਚੱਲਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਉਹਦੀ ਹਜ਼ੂਰੀ ਮਹਿਸੂਸ ਕੀਤੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੱਲਦਾ ਰਿਹਾ ਤੇ ਵਿਕਾਰ ਉਸ ਜੀਵ ਦੇ ਨੇੜੇ ਨਹੀਂ ਆਉਣੇ ਤੇ ਭਰੇ ਹੋਏ ਵਿਕਾਰ ਪਹਿਲਾਂ ਵਾਲੇ ਧੁੱਪਣੇ ਸ਼ੁਰੂ ਹੋ ਜਾਣੇ ਨੇ। ਇਹੀ ਇੱਕ ਜੁਗਤੀ ਹੈ ਇਸ ਮਨ ਰੂਪੀ ਭਾਂਡੇ ਨੂੰ ਸਾਫ਼ ਕਰਨ ਦੀ, ਜੁਗਤੀ ਗੁਰੂ ਦੁਆਰੇ ਹੈ। ਗੁਰੂ ਕੋ ਆ ਕੇ ਅਸੀਂ ਆਪਣੇ ਗੁਨਾਹ ਤਿਆਗਣੇ ਸ਼ੁਰੂ ਕਰ ਦਈਏ, ਇੱਕ ਛੱਡੀਏ ਅੱਜ, ਇੱਕ ਛੱਡੀਏ ਕੱਲ੍ਹ, ਇੱਕ ਛੱਡੀਏ ਪਰਸੋਂ, ਤੇ ਸਮਾਂ ਥੋੜ੍ਹਾ ਲੱਗਦਾ। ਤੇ ਜੇ ਅਸੀਂ ਜਿਉਂਦੇ ਤਿਉਂ ਆ ਗਏ ਤੇ ਇਹਦਾ ਮਤਲਬ ਅਸੀਂ ਅਜੇ ਗੁਰੂ ਨੂੰ ਆਪਾਂ ਭਾਵ ਮਨ ਮਾਣਨ ਵਾਸਤੇ ਦਿੱਤਾ ਨਹੀਂ। ਜਿੰਨਾ ਚਿਰ ਨਹੀਂ ਦੇਵਾਂਗੇ ਨਹੀਂ ਬਾਤ ਬਣਨੀ। ਹੁਣ ਲੀੜਾ ਕੋਈ ਰੰਗਣਾ ਰਗਾਉਣਾ ਹੋਵੇ, ਕੱਪੜਾ ਚੁੰਨੀ ਰੰਗਣੀ ਹੋਵੇ ਤੇ ਲਾੜੀ ਨੂੰ ਦੇਣੀ ਪੈਂਦੀ ਹੈ ਨਾ, ਉਹ ਆਪਣੇ ਰੰਗ ਵਿੱਚ ਰੰਗ ਦਿੰਦਾ, ਇਹੋ ਜਿਹਾ ਕਹਿ ਦਈਏ। ਇਸ ਤਰ੍ਹਾਂ ਆਪਣਾ ਮਨ ਗੁਰੂ ਨੂੰ ਦੇਣਾ ਪੈਂਦਾ, ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਜ, ਮਨ ਵੇਚ ਕੇ ਗੁਰੂ ਨੂੰ ਦੇ ਕਰਕੇ ਸਵਾਰ ਨਹੀਂ ਦੇਈਦਾ, ਗੁਰੂ ਸਵਾਰ ਦਿੰਦਾ ਹੈ। ਏਤ ਦੁਆਰੇ ਧੋਏ ਹੱਛਾ ਹੋਏ ਸੀ। ਕਹਿਣ ਲੱਗੇ ਇਸ ਮੈਲੇ ਮਨ ਨੂੰ ਜੇ ਇਸ ਦੁਆਰੇ ਨਾਲ ਧੋਈਏ, ਇਸ ਘਰ ਤੋਂ ਧੁਆ ਲਈਏ ਤਾਂ ਹੱਛਾ ਹੋ ਜਾਂਦਾ ਹੈ, ਚੰਗਾ ਭਲਾ ਹੋ ਜਾਂਦਾ, ਅੰਮ੍ਰਿਤਮਈ ਨਾਮ ਇਹਦੇ ਵਿੱਚ ਟਿਕ ਜਾਂਦਾ ਹੈ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਕਿਉਂਕਿ ਨਿਰੰਕਾਰ ਜਾਣਦਾ ਵੀ ਕਿਹੜਾ ਭਾਂਡਾ ਗੰਦਾ ਹੈ, ਕਿਹੜਾ ਚੰਗਾ ਹੈ, ਕਿਹੜੇ ਮਨ ਵਿੱਚ ਪਾਪ ਨੇ, ਕਿਹੜਾ ਪਾਪ ਪੁੰਨੀ ਹੈ, ਉਹ ਨਿਰੰਕਾਰ ਅੰਦਰ ਦੀ ਜਾਣਦਾ ਹੈ। ਮਤ ਕੋ ਜਾਣ ਜਾਏ ਅੱਗ ਹੈ ਪਾਏ ਸੀ।
ਅੱਗੇ ਸਾਡੀ ਮਤ ਨਾਲ ਨਹੀਂ ਬਲਕਿ ਸਾਡੇ ਜਿਹੜੇ ਕਰਮ ਨੇ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੁੰਦੇ ਨੇ, ਉਸ ਢੰਗ ਨਾਲ ਸਾਡਾ ਅਗਲਾ ਜੀਵਨ ਬਣਦਾ। ਜਿਹੇ ਕਰਮ ਕਮਾਏ ਤੇਹਾ ਹੋਈ ਸੀ। ਮੈਂ ਅੱਜ ਜੋ ਹਾਂ ਨਾ, ਆਪਣੇ ਆਪ ਨੂੰ ਵੇਖੀਏ, ਮੈਂ ਆਪਣੇ ਕਰਮਾਂ ਕਰਕੇ ਜਿੰਨਾ ਕੁ ਮੈਂ ਪਾਠ ਕੀਤਾ, ਜਿੰਨਾ ਮੈਂ ਕੁਕਰਮ ਕੀਤਾ, ਉਹਦੇ ਮੁਤਾਬਕ ਅਸੀਂ ਉਹ ਜਾਏ। ਜਿਹਨਾਂ ਚੰਗੇ ਕਰਮ ਕਰ ਲਏ ਉਹ ਚੰਗੇ ਬਣ ਗਏ, ਜਿਹਨਾਂ ਮੰਦੇ ਕਰਮ ਕਰ ਲਏ ਉਹ ਮੰਦੇ ਬਣ ਗਏ, ਜਿਹਨਾਂ ਨਿੰਦਿਆ ਚੁਗਲੀ ਕੀਤੀ ਉਹ ਵੀ ਭਾਂਡੇ ਗੰਦੇ ਹੋ ਗਏ। ਇੱਕਰਾਂ ਨੇ ਗੁਰੂ ਸੁਰਤ ਜੋੜ ਕੇ ਤੇ ਆਪਣੇ ਭਾਂਡੇ ਨੂੰ ਸੁਰਤ ਕਾਇਮ ਕਰ ਲਏ, ਇਹ ਸਾਡੇ ਕਰਮਾਂ ਤੇ ਹੈ। ਗੁਰੂ ਉਪਦੇਸ਼ ਦੇ ਰਿਹਾ, ਕੋਈ ਮੰਨਦਾ ਕਿ ਨਹੀਂ ਮੰਨਦਾ, ਮੰਨਣ ਵਾਲੇ ਦੇ ਚੰਗੇ ਕਰਮ ਹੋ ਜਾਂਦੇ, ਚੰਗੇ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ ਤੇ ਉਹਦਾ ਭਾਂਡਾ ਸਾਫ ਹੋ ਜਾਂਦਾ। ਅੰਮ੍ਰਿਤ ਹਰ ਕਾ ਨਾਮ ਆਪ ਵਰਤਾਏ ਸੀ। ਨਿਰੰਕਾਰ ਦਾ ਅੰਮ੍ਰਿਤ ਵਈ ਨਾਮ ਜਿਹੜਾ ਹੈ ਉਹ ਸੱਚੇ ਪਾਤਸ਼ਾਹ ਆਪ ਬਖਸ਼ ਦਿੰਦਾ ਹੈ ਜਿਹੜੇ ਸਮਰਪਿਤ ਹੋ ਜਾਂਦੇ ਨੇ। ਚੱਲਿਆ ਪਤ ਸਿਉਂ ਜਨਮ ਸਵਾਰ, ਵਾਜਾ ਵਾਜ ਸੀ ਐਸਾ ਗੁਰਮੁਖ ਪਿਆਰਾ, ਸ਼ੁਭ ਗੁਣਾਂ ਦਾ ਵਾਜਾ ਵਜਾ ਕੇ ਤੇ ਸੁਰਖਰੂ ਹੋ ਕੇ ਜਾਂਦਾ ਹੈ। ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਨਸ ਦੇ ਆਪਣੇ ਵੱਸ ਦੀ ਬਾਤ ਨਹੀਂ, ਹਾਂ ਗੁਰੂ ਅੱਗੇ ਸਮਰਪਿਤ ਕਰ ਦੇਵੇ ਆਪਾਂ ਭਾਵ ਖਤਮ ਕਰਦੇ ਤੇ ਫਿਰ ਗੁਰੂ ਸਵਾਰਦੇ, ਇਹ ਉਹਦੀ ਰਹਿਮਤ ਹੈ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਐਸਾ ਗੁਰਮੁਖ ਪਿਆਰਾ ਜਿਹਨੇ ਗੁਰੂ ਅੱਗੇ ਆਪਣਾ ਮਨ ਦਾ ਭਾਂਡਾ ਰੱਖ ਤਾ, ਸੱਚੇ ਪਾਤਸ਼ਾਹ ਨੂੰ ਦੇ ਦਿੱਤਾ ਤੇ ਗੁਰੂ ਨੇ ਸਵਾਰ ਕੇ ਮੋੜ ਦਿੱਤਾ, ਉਹਦਾ ਜੀਵਨ ਨਿਹਾਲ ਹੋ ਗਿਆ, ਤਰ ਗਿਆ, ਸੁਹਾਣਾ ਹੋ ਗਿਆ, ਆਨੰਦਮਈ ਹੋ ਗਿਆ, ਸੁਖਾਮਈ ਹੋ ਗਿਆ, ਸਫਲਾ ਹੋ ਗਿਆ। ਸਭ ਕੁੱਲ ਤਾਰ ਸੀ ਉਹਦੇ ਨੇੜੇ ਤੇਰੇ ਬਹਿਣ ਵਾਲੇ, ਉਹਦੇ ਸੰਗੀ ਸਾਥੀ, ਕੇਤੀ ਛੁੱਟੀ ਨਾਲ ਵਾਲੀ ਅਵਸਥਾ, ਔਰ ਕਿੰਨਿਆਂ ਦਾ ਉਧਾਰਨ ਦਾ ਕਾਰਨ ਉਹ ਬਣ ਜਾਂਦਾ ਹੈ। ਗੁਰੂ ਕਿਰਪਾ ਕਰੇ ਅਸੀਂ ਗੁਰੂ ਘਰ ਆ ਕੇ ਆਪਣੇ ਮਨ ਨੂੰ ਗੁਰੂ ਦੇ ਰੰਗ ਵਿੱਚ ਰੰਗ ਲਈਏ, ਮਨ ਮੁਕਤਾਈ ਤੋਂ ਸਾਡਾ ਖਹਿੜਾ ਛੁੱਟ ਗਏ। ਅਰਦਾਸ ਬੇਨਤੀ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਵੇਹੋ। ਉਹੀਆਂ ਫੁੱਲਾਂ ਦੀ ਖਿਮਾ ਗੁਰੂ ਕਿਰਪਾ ਕਰੇ, ਸਭ ਦੀਆਂ ਹਾਜ਼ਰੀਆਂ ਲੇਖੇ ਲੱਗ ਜਾਣ, ਦਰੋਂ ਕੋਲੋਂ ਨਾਮ ਦੀ ਦਾਤ ਸਭ ਨੂੰ ਪ੍ਰਾਪਤ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕੋ ਓਅੰਕਾਰ, ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਿਆਈਆਂ, ਸ਼ਬਦ ਉਹ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਕਰੇ ਤੇਰਾ ਕਾਰ ਸਾ ਸਵਾਰਨਾ, ਸਭਨਾ ਗਲਾਂ ਸਮਰੱਥ ਸੁਆਮੀ

ਕਰ ਤੇਰੇ ਕਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਮ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਝ ਸੁੱਖ ਮਨ ਆਏ ਵਸਿਆ ਮੇਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਹਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤਦ ਵਸ ਕੀਤੇ ਕਾਲ ਕੰਠਕ ਮਾਰੇ ਹਾ ਤੁਰ ਕਰਮ ਪਾਇਆ ਤੁਦ ਜਿਨ ਕਾ ਉਸੇ ਨਾਮ ਹਰ ਕੇ ਲਾਗੇ ਕਾਹੇ ਨਾਨਕ ਤੈ ਸਕੋ ਵਾ ਤਿਤ ਕਰ ਅਨੰਦ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤ

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਰਸੀ ਗੋਦੀ ਪਾਛੇ ਦਸੇ ਪ੍ਰਿਥਮ ਭਗਵਤੀ ਸਿਮਰਕਾ ਹੈ ਗੁਰੂ ਨਾਨਕ ਲਈ ਦਿਆ ਹੈ ਫਿਰ ਅੰਕਿਤ ਗੁਰਤੇ ਅਮਰਦਾਸ ਰਾਮਦਾਸ ਸਿਵਸਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਦਾਵਤਾ ਹੈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਦਾ ਤੇ ਅੰਤਰ ਕੇ ਖਾਲਸਾ ਸੇ ਬੋਲੋ ਜੀ ਵਾਹਿਗੁਰੂ ਕੀ ਬਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਦਬੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਵਾਹੀ ਦੇਹ ਕੇ ਨਿੜ ਕੀਤਾ ਤੇਰਾ ਪਿਆਰ ਹੈ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆੜ ਨਾ ਚੜਾਏ ਗਏ ਗੁਰ ਦੇ ਸੇਵਾ ਅਸੀਂ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਵਾਸਾ ਸਿੰਘ ਨਿਭਾਇਆ ਤਿੰਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਵਾਹਿਗੁਰੂ ਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਦਾ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਜਾਏ ਦੇਖ ਦੇਖ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੀ ਬੋਲਬਾਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੂੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਬਰਮਾਜ ਪੰਥ ਸਦਾ ਸਹਾਇਤਾਦਾਰ ਜੀ ਹੋ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਿੰਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਉਟਿਆਂ ਦੀ ਓਟ ਗੁਰੂ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗੁਰਦਾਰ ਜੀ ਦੋਹੇ ਕਰ ਜੋੜ ਕਰੋ ਅਰਦਾਸ ਤੁਸ ਭਾਵੇ ਤਾਂ ਰਾਸ ਹੇ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਨਾ ਦੇ ਅਰਦਾਸ ਮਿਲਦਾ ਹੈ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨੋ ਸੰਗਤਾਂ ਨੂੰ ਦਰਸ਼ਨ ਦਰਜੇ ਕੇ ਨਿਹਾਤ ਅਰਦਾਸ ਜੀ ਬੇਅੰਤ ਬਾਣੀਆਂ ਦੇ ਪਾਠ ਅੱਜ ਨੂੰ ਰਾਗੀ ਸਿੰਘਾਂ ਨੇ ਆਪਦੇ ਚੰਨਾਂ ਜਾ ਸਕੀ ਵਾਰ ਕੀਰਤਨ ਕੀਤਨ ਵਿਦਵਾਨ ਵੀਰਾਂ ਨੇ ਅੱਜ ਆਪਣੀ ਨਵੀਂ ਕਥਾ ਵਿਚਾਰਤੀ ਕਿਰਪਾ ਕਰੋ ਹੋਈਆਂ ਭੁੱਲ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਚ ਕੇ ਸੱਚ ਕਰੇ ਪ੍ਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨ ਇਕਬਾਲ ਦਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਟਾਰੀ ਬਾਲ ਬੁੱਧੀ ਬਖਸ਼ਿਸ਼ ਕਰੋ ਵੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਕੜਾਪ ਸਾਰੀ ਜਗ੍ਹਾ ਤਿਆਰ ਕਰ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਧ ਸੰਗਤ ਦੀ ਰਖਣਾ ਲਾਇਕ ਹੋਵੇ ਜੋ ਜੀ ਛਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੋ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਕਿਰਪਾ ਕਰ ਦਿੱਤਾ ਆਪ ਦੀਆਂ ਬਖਸ਼ੀਆਂ ਦਾਤਾਂ ਜਿਨ੍ਹਾਂ ਕਰੇ ਤੁਰ ਸੇਵਾ ਪਰਿਵਾਰ ਕਿਆ ਨਹੀਂ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਹਿਰੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦੀ ਗੱਲ ਬਖਸ਼ੋ ਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਕਰੋ ਗਰੀਬ ਨਿਵਾਜ ਆਪ ਦਰ ਕਰ ਸੇਵਾਦਾਰ ਬੀਬੀ ਨੇ ਛੱਤਰ ਦਰਦਾਰ ਪਿਤਾ ਜੀ ਆਪਣੇ ਬੱਟੇ ਨੂੰ ਮਿਲਦੀ ਖੁਸ਼ੀ ਵਿੱਚ ਦਿੱਤਾ ਜੀ ਧੰਨਵਾਦ ਕਰਦੇ ਹਾਂ ਇੱਕ ਸੌ ਇੱਕ ਡਾਲਰ ਆਪਦੇ ਚਰਨਾਂ ਦੇ ਪੇਟਾਂ ਦੇ ਪ੍ਰਵਾਨ ਪਿਤਾ ਗੁਰਮਾ ਬੱਚੇ ਨੂੰ ਜਾ ਵਿੱਚ ਚਾਦੀ ਕਲਾ ਬਖਸ਼ੋ ਤਰੱਕੀਆਂ ਬਖਸ਼ੋ ਅਸੀਂ ਕੇਵਲ ਬੇਨਤੀ ਹੈ ਦਰਦਾਰ ਜੀ ਬੱਚੇ ਦੇ ਸੰਯੋਗ ਬਣ ਕਰਨ ਦੀ ਕਿਰਪਾਲ ਕਰੋ ਬੱਚੇ ਦੇ ਸੰਯੋਗ ਬਖਸ਼ੇ ਕਰੋ ਦਰਦਾਰ ਜਰਜਾਂ ਦੀ ਲਾਤ ਪਾਸ ਰੱਖੋ ਆਪਣੀ ਸੇਵਾ ਕਰੇ ਸ਼ੁਭ ਕਾਮਨਾ ਸਰਬੰਧ ਪੂਰੀਆਂ ਕਰੋ ਮਾਈਆਂ ਸਬਰ ਕਰੋ ਦਾਤੇ ਲਾ ਚਿਤਰੋ ਜੀ ਦੀਦੀ ਪਰਿਵਾਰ ਆਓ ਝਾਰਖੰਡ ਸੇਵਾਦਾਰ ਭਾਈ ਸਤਨਾਮ ਸਿੰਘ ਪਰਿਵਾਰ ਵੱਲੋਂ ਸਾਰੇ ਪਰਿਵਾਰ ਦੀ ਤੰਤ ਸੋਚਿਆ ਚੰਡੀ ਕਲਾ ਵਾਸਤੇ ਗੀਰ ਮਹਾਰਾਜ ਆਓ ਧਿਆਨ ਬੇਨਤੀ ਕਰਦਾ ਇੱਕ ਸਕਦਾਰ ਧਿਆਨ ਪੇਟਾਂ ਚੋਣ ਰੰਗ ਦਿੱਤਾ ਭਾਈ ਨਿਰੰਜਨ ਸਿੰਘ ਸਤਨਾਮ ਸਿੰਘ ਦੇ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਸ਼ਾਂਤੀ ਚੰਡੀ ਕਲਾ ਕਰੋ ਪਰਿਵਾਰ ਵਿੱਚ ਏਕਤਾ ਸਵਾਗ ਪਿਆ ਅੱਜ ਵੈਸੇ ਕਰ ਸਤਨਾਮ ਬਖਸ਼ੋ ਕਮਾਈਆਂ ਸਭ ਕਰੋ ਦਾਤੇ ਰਾਪਤ ਰੱਖੋ ਜੀ ਗੁਰੂ ਗਰੀਬ ਮਹਾਰਾਜ ਅੰਮ੍ਰਿਤ ਵਿੱਚ ਰਹਿ ਕੇ ਦਾਤੀਆਂ ਸਾਫ ਸਰਦਾ ਜੀ ਦਾ ਪ੍ਰਵਾਨ ਸ਼ੁਰੂ ਕਰਨੀਆਂ ਕਰਾਓ ਸੰਗਤਾਂ ਦਾ ਦਰਦਰ ਸਵਰ ਪਿੰਡਾ ਪ੍ਰਵਾਨ ਸ਼ੁਭਕਾਮਨਾ ਨਹੀਂ ਕਰੋ ਜੀ ਗੁਰੂ ਗਰੀਬ ਮਹਾਰਾਜ ਦੋ ਦਿਹਾੜੇ ਕਰਨ ਮੱਠੀਆਂ ਨੇ ਕਥਾ ਸ਼ਰਮ ਕਰ ਰਹੀਆਂ ਸਾਰੇ ਸਭ ਨਿਹਾਲ ਜੀ ਪ੍ਰਵਾਨ ਕਰੋ ਘੜੀਆਂ ਨੇ ਕਰੋ ਸਤਾਰਾ ਮੈਂ ਕਿਰਪਾ ਜੀ ਸਰਕਾਰ ਬਖਸ਼ਿਸ਼ ਸਰਕਾਰ ਜੀ ਨੂੰ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮਹਾਰਾਜ ਜੀ ਗੁਰੂ ਘਰ ਗੁਰੂ ਘਰ ਸੇਵਾ ਸਿੰਘ ਦਾ ਸਕਦਾ ਮਾਇਆ ਪੇਟ ਕਰਨ ਚੰਨ ਪ੍ਰਵਾਨ ਕਰੋ ਬਖਸ਼ਿਸ਼ ਜੀ ਸਮਝੀ ਕਮਾਈਆਂ ਸਭ ਕਰੋ ਘਰ ਚੋਂ ਅੱਜ ਮਦਦਾਰ ਸਭ ਸਕਦਾ ਦੀਆਂ ਸ਼ੁਭਕਾਮਨਾਵਾਂ ਸਮਾਂ ਦਾ ਪੂਜਾ ਕਰੋ ਜੀ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾ ਚੁੱਕੇ ਮਾਹੀ ਬਖਸ਼ੋ ਵੇਦ ਰੁਕਮਨਾ ਵੀ ਬਖਸ਼ਿਆ ਕੇ ਬਰਨ ਲੜੀਵਾਰ ਸਹਿਜਪਾਲ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਸ਼ਵਾਰ ਕੇ ਚੰਨ ਸੁਨਾਦ ਬਣਾਓ ਸ਼ੁੱਧ ਅਤੇ ਪਿੱਤਰ ਸੇਵਾ ਲੈਣ ਦੀ ਕਿਰਪਾ ਦਿੱਤਾ ਤੇ ਹੀ ਪਿਆਰੇ ਮੇਰੇ ਰੋਜ਼ੇ ਨੇ ਮੇਰਾ ਨਾਮ ਚਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾ ਜੋ ਸ਼ਰਦਾ ਕਰ ਸਹਿਵ ਦੇ ਗੁਰੂ ਪਾਰੇ ਉਤਾਰਨ ਹਾ ਖੰਡਾ

ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਦਾਤਾ ਦਇਆਲ ਹੈ, ਜਿਸਨੂੰ ਦਇਆ ਸਦਾ ਹੋਵੇ। ਸਤਿਗੁਰੂ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ, ਤਿੰਨ ਵਿੱਚੋਂ ਤਿਸਟਿਆ ਨਾ ਕੋਏ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ,

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਜੀ, ਮਾਰੇ ਕਿਰਪਾ ਸੰਗਤਾਂ ਨੇ ਸ਼ਰਧਾ ਭਾਵਨਾ ਸਹਿਤ ਮਾਰੇ ਨਿੱਘੀ ਉਹ ਚ ਬੈਠ ਕੇ ਪੁੱਤਰ ਬਾਣੀ ਆਸ਼ਾ ਕੇ ਮਾਰੇ ਕੀਰਤਨ ਸਰਵ ਕੀਤੇ ਨੇ। ਅੱਜ ਆਪਣੇ ਨਵੀਂ ਕਥਾ ਵਿਚਾਰ ਦੁਬਾਰਾ ਤੋਂ ਸਰਵ ਕੀਤੀ ਹੈ। ਰਾਹ ਚਾਲੀਆਂ ਪਰੀਆਂ ਨੇ ਉਹਨਾਂ ਤੋਂ ਮਹਾਰਾਜ ਬਖਸ਼ੇ ਪੁੱਤਰ ਹੁਕਮਨਾਮੇ ਸਰਣ ਕੀਤੇ ਸਾਸਤਰੀ ਅੱਜ ਪਾਸਮਾ ਗੁਰੂ ਸਾਹਿਬਾਂ ਨੇ ਆਪ ਗੁਰਮੁਖਾ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਆਸਾ ਕਿ ਜਦ ਪਤਾ ਹੈ ਹੁਣ ਲੜੀ ਵਾਸਤੇ ਅੱਜ ਪਰ ਹਰ ਮਗਰ ਭਾਈ ਸਾਹਿਬ ਠੀਕ ਦਸ ਰਚਾ ਕਰਨਗੇ। ਤੋ ਸਾਹਿਬ ਸੰਗਤਾਂ ਨਿਵੇਦਨ ਜ਼ਰੂਰ ਹਰ ਰੋਜ਼ ਜਾ ਕੇ ਹਾਜ਼ਰੀ ਭਰਿਆ ਕਰੋ ਅਤੇ ਮੁਗਲ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਹਿਬ ਸਿੰਘ ਦਾ ਹੁਣ ਤੁਹਾਨੂੰ ਪਤਾ ਹੈ ਕਿ ਨਾਰਥ ਹਾਰ ਸੋਧਾਰ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਦੇ ਵਿੱਚ ਬੇਅੰਤ ਮਾਇਆ ਲੱਗ ਰਹੀ ਹੈ। ਜਿਹਨਾਂ ਗੁਰਮੁਖਾਂ ਦੇ ਮਹਾਰਾਜ ਕਿਰਪਾ ਕੀਤੀ ਉਹਨਾਂ ਆਪਣਾ ਦਸੰਦ ਸਫਲ ਕਰਦੇ ਹੋਏ ਗੁਰੂ ਘਰ ਬੇਅੰਤ ਮਾਇਆ ਪੇਟਾ ਕੀਤੀ ਦਸੰਦ ਸਫਲ ਕੀਤੇ ਨੇ। ਪਰ ਜਿਹਨਾਂ ਜਿਹਨਾਂ ਅੱਜ ਤੱਕ ਮਾਇਆ ਨਹੀਂ ਦਿੱਤੀ ਉਹਨਾਂ ਸਾਰਿਆਂ ਨੂੰ ਬੇਨਤੀ ਕਿ ਆਪਣਾ ਦਸੰਦ ਸਫਲ ਕਰਦੇ ਹੋਏ ਮਾਇਆ ਜ਼ਰੂਰ ਗੁਰੂ ਘਰ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅਸੀਂ ਸਾਰੇ ਅਸੀਂ ਮਿਲ ਕੇ ਜੋ ਡਬਲ ਬਿਲਡਿੰਗਾਂ ਚੱਲ ਰਹੀਆਂ ਨੇ ਇਹਨਾਂ ਕੰਸਟਰਕਸ਼ਨ ਚੱਲ ਰਹੀ ਹੈ ਇਹਨਾਂ ਨੂੰ ਸੰਪੂਰਨ ਕਰਨ ਵਾਸਤੇ ਅਸੀਂ ਹਰ ਮੁਮਕਿਨ ਕੋਸ਼ਿਸ਼ ਕਰੀਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਪਰਿਵਾਰ ਸੰਗਤਾਂ ਬੇਨਤੀ ਹੈ ਜੋ ਸਹਿਜ ਪਾਠ ਤੁਸੀਂ ਘਰਾਂ ਵਿੱਚ ਬੈਠ ਕੇ ਸੰਗਤਾਂ ਕਰ ਰਹੀਆਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਰਾਬਤਾ ਕਾਇਮ ਕਰਕੇ ਆਪਣੀ ਅਰਦਾਸ ਬੇਨਤੀ ਜੋ ਹੈ ਉਹਨਾਂ ਨੂੰ ਲਿਖਵਾ ਦਿਓ ਤਾਂ ਕਿ ਸਮੇਂ ਸਿਰ ਭੋਗ ਪੈ ਸਕਣ। ਸੋ ਆਪ ਨਾਲ ਸ਼ਾਮਤ ਹੋ ਸਕੋ। ਸੁਸ਼ਾਸ ਸਿੰਘ ਜੀ ਇਹ ਭੋਗ ਸਾਰੇ ਪੈਣਗੇ 21 ਤਰੀਕ ਨੂੰ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਸਹਿਜ ਪਾਠਾਂ ਦੇ ਭੋਗ ਬਣੇ ਜੋ ਸੰਗਤਾਂ ਘਰਾਂ 'ਚ ਕਰ ਰਹੀਆਂ ਨੇ। ਸੋ ਸਾਰੇ ਆਪ ਆਪਣਾ ਜੋ ਨਾਂ ਨੰਬਰ ਜਿਹੜਾ ਭਾਈ ਰਜਿੰਦਰ ਸਿੰਘ ਨਾਲ ਲਿਖਵਾਉਣ ਦੀ ਕਿਰਪਾਲਤਾ ਕਰਨ। ਸੁਸ਼ਾਸ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੂਨ 21 ਨੂੰ ਮਿੰਨੀ ਕਾਨਫਰੰਸ ਹੈ ਕੱਲ੍ਹ ਨੂੰ ਗੁਰੂ ਘਰ ਠੀਕ 11:30। ਸੋ ਆਪ ਸੰਗਤਾਂ ਜ਼ਰੂਰ ਹਾਜ਼ਰੀਆਂ ਭਰ ਕੇ ਉਹ 'ਚ ਕਿਰਪਾ ਕਰਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ। ਸੁਸ਼ਾਸ ਸਿੰਘ ਜੀ ਜਨਵਰੀ 28 ਨੂੰ ਹੈ ਡਾਕਟਰ ਅਲੰਕਾਰ

0: ਜੋ ਪਟਿਆਲਾ ਯੂਨੀਵਰਸਿਟੀ ਤੋਂ ਸਾਡੇ ਪਸਾਰੇ ਨੇ ਉਹ ਕੀਰਤਨ ਕਰਨਗੇ 11:20 ਤੋਂ 12:30 ਤੱਕ, 11:20 ਤੋਂ 12:30 ਤੱਕ। ਸੋ ਸਤਸੰਗ ਜੀ 26 ਤੋਂ ਲੈ ਕੇ, ਜੂਨ 26 ਤੋਂ ਲੈ ਕੇ 28 ਤੱਕ ਵਿਆਹ ਪੁਰਬ ਗੁਰੂ ਅਰਜਨ ਦੇਵ ਜੀ ਮਨਾਇਆ ਜਾ ਰਿਹਾ ਹੈ ਸ੍ਰੀ ਸ਼ੰਕਰ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ 26 ਤੋਂ ਲੈ ਕੇ 28 ਤੱਕ ਆਪ ਹਾਜ਼ਰੀਆਂ ਭਰੋ ਅਤੇ ਗੁਰੂ ਦੀਆਂ ਮੱਖੀਆਂ ਦਾਤਾਂ ਦਾ ਜੋ ਵੀ ਅਸੀਂ ਕਰ ਸਕਦੇ ਹਾਂ ਉਹ ਕਰੀਏ, ਸੇਵਾ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਸਤਸੰਗ ਜੀ ਪਾਠ ਸਭ ਤਿਆਰ ਨੇ, ਉਹ ਪਾਠ ਆਰੰਭ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 462 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤਾਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 462 ਅੰਗ ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੈ ਕੀ ਧੁਨੀ। ਸਲੋਕ ਮਹੱਲਾ ਪਹਿਲਾ

ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚਨ ਕੱਚ। ਮਹੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਹਚਲ ਥਾਉ, ਵੱਡੀ ਵਡਿਆਈ ਜਾਣੈ ਆਲਾਉ, ਵੱਡੀ ਵਡਿਆਈ

ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਪੇ ਆਖ ਨਾ ਜਾਪਈ ਜੇ ਕਿਸੈ ਆਣੇ ਰਾਸ ਨਾ

ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰ

ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ।

ਭੈ ਵਿੱਚ ਪਵਨ ਵਹਿ ਸਦ ਵਾਉ ਭੈ ਵਿੱਚ ਚੱਲੈ ਲਖ ਦਰੀਆਉ ਭੈ ਵਿੱਚ ਅਗਨ ਕੱਢੈ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ

ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦ ਵਿਚਾਰ ਕੀਤੇ ਨੱਚਹਿ ਮੰਗਤੇ ਗਿੜ ਮੁੜ ਪੂਰਹਿ ਤਾਲ ਬਾਜ਼ਾਰੀ ਬਾਜ਼ਾਰ ਮਹਿ

ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰਹਿ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭ੍ਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣੇ ਹੋ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸਲੋਕ ਮਹੱਲਾ ਪਹਿਲਾ ਘੜੀਆਂ ਸੱਬੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁੱਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ

ਸੇਵਕ ਸੇਵਹਿ ਕਰਮ ਚੜਾਊ, ਭਿੰਨੀ ਰਹਿਣ ਜਿਨਾ ਮਨ ਚਾਊ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥਲ ਵਾਰੋਲੇ ਬਹੁਤ ਅਨੰਤ, ਲਾਟੂ ਮਾਧਹਾਣੀਆਂ ਅਨਗਾਹਾ, ਪੰਖੀ ਭੌਂਦੀਆਂ ਲੈਣ ਨਸਾਹਾ, ਸੂਏ ਚਾੜ ਪਵਾਈਏ ਜੰਤ।

ਹੋਏ ਜੇ ਅੱਖ ਹੈ ਸੋ ਤੂੰ ਹੈ ਜਾਣ ਹੈ, ਤਿਨਾ ਭੇ ਤੇਰੀ ਸਾਰ। ਨਾਨਕ ਭਗਤਾ ਭੁੱਖ ਸਾਲਾਹਣ, ਸੱਚ ਨਾਮ ਆਧਾਰ। ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਛਾਰ। ਮਹੱਲਾ ਪਹਿਲਾ।

ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ। ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹੇ ਤਿਸ ਮਿਲੈ ਸੱਚ ਤਾਂ ਤਿਨੀ ਸੱਚ ਕਮਾਇਆ। ਸਤਿਗੁਰ

ਕਾਲ ਜੇਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ ਨਾਨਕ ਪਾਹੈ ਬਾਹਰਾ ਕੋਰੈ ਰੰਗ ਨ ਸੋਏ ਭੈ ਵਿੱਚ ਖੁੰਭ ਚੜਾਈਐ ਸ਼ਰਮ ਪਾਹੁ ਤਨ ਹੋਏ ਨਾਨਕ ਭਗਤੀ ਜੇ ਰੱਪੈ ਕੂੜੈ ਸੋਏ ਨ ਕੋਏ ਮਹੱਲਾ ਪਹਿਲਾ ਲੱਭ ਪਾਪ ਦੁਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇਵ ਸਦ ਪੁੱਛੀਐ ਬਹਿ

ਪੈ ਮਹੱਲਾ ਪਹਿਲਾ। ਵਧੀ ਸੁਵਜਗ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ।

ਤੂੰ ਮੇਲ ਲਹੇ, ਇੱਕ ਆਪੂ ਤੁਧ ਖੁਆਇਆ, ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ।

ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੂ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝਹਿ ਤਾਹੇ ਸਤ ਜੁਗ ਰਥ ਸੰਤੋਖ ਕਾ ਧਰਮ ਅਗੈ ਰਥ ਵਾਹੂ ਤ੍ਰਿਤੈ ਰਥ ਜਤੈ ਕਾ ਜੂਰ ਅਗੈ ਰਥ ਵਾਹੂ ਦੁਆਪਰ ਰਥ ਤਪੈ ਕਾ ਸਤ ਅਗੈ ਰਥ ਵਾਹੂ ਕਲ ਜੁਗ ਰਥ ਅਗਨ ਕਾ ਕੂੜ ਅਗੈ ਰਥ ਵਾਹੂ ਮਹੱਲਾ ਪਹਿਲਾ ਸਾਮ ਕਹਿ ਸੇ ਤੰਬਰ ਸੁਆਮੀ ਸੱਚ ਮਹਿ ਅੱਜ

ਹੀ ਨਿਰਾਸੀ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਹਿ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕਉ ਪਰ ਕੋ ਨਿਵੈ ਨ ਕੋਏ ਧਾਰ ਤਾਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ ਅਪਰਾ

ਦੇ ਜਾਹੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗੁਲ ਸਮਾਦੰ ਮੁਖ ਝੂਠ ਬੇਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੁ ਨਾਨਕ ਨਿਹਚੋ ਧਿਆਵੈ ਬਿਨ ਸਤਿਗੁਰ ਵਾਟ ਨਾ ਪਾਵੈ। ਪੌੜੀ

ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ, ਰਾਹੇ ਭੀੜੈ ਅੱਗੇ ਜਾਵਣਾ, ਨੰਗਾ ਦੂਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਘਰ ਔਗਣ ਪੱਛੋ ਤਾਵਣਾ। ਸਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤਵਟ, ਇਹੋ ਜਨੇਊ ਜੀ ਕਾ ਹਈ ਤਾਂ ਪਾਢੇ ਘੱਤ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ, ਧਨ ਸੋ ਮਾਣ ਸੁ ਨਾਨਕਾ, ਜੇ ਜੋ ਗਲ ਚੱਲੇ ਪਾਏ, ਚੌਕੜ ਮੁੱਲ ਅਣਾਇਆ ਬਹਿ ਚੌਕੈ ਪਾਇਆ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ, ਉਹ ਮੁਆ ਉਹ ਝੜ ਪਿਆ ਵੇ ਤੱਗਾ ਗਿਆ। ਮਹੱਲਾ ਪਹਿਲਾ।

ਤਗ ਕਪਾਹੁ ਕੱਤੀਐ ਬਾਹਮਣ ਵਟਿਆਏ ਕੋਹ ਬਕਰਾ ਰਿਨਖਾਇਆ ਸਭ ਕੋ ਆਖੈ ਪਾਏ ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੂਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੈ ਜੂਰ ਮਹੱਲਾ ਪਹਿਲਾ

ਪੁੱਤ ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ ਵੇ ਤੱਗਾ ਪੇ ਵੱਤੈ ਵਟ ਧਾਗੇ ਅਵਰਾ ਕੱਤੈ ਲੈ

ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨਾਉ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪਰਵਾਰ ਤਾਂ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ

ਨੀੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਬਸਤਰ ਪਹਿਰ ਹੋਵੈ ਪਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੈ ਨਾ ਜਾਣਾ, ਦੇਖੈ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਪੂੜਿਆਰ, ਮੱਤ ਭਿੱਟੈ

ਧਰੇਨ ਕਹੁ ਨਾਨਕ ਸੱਚ ਧਿਆਈਐ ਸੁਚ ਹੋਵੈ ਤਾਂ ਸੱਚ ਪਾਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਦਾ ਦਰ ਮੰਗਣ

ਦਰ ਮੰਗਣ ਭਿੱਖ ਨਾ ਪਾਏਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿੱਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਨਾਮ ਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ। ਬਾਣੀ ਦਾ ਭਾਵ ਸਮੂਹ ਹਿਰਦਿਆਂ ਵਿੱਚ ਸਤਿਗੁਰੂ ਜੀ ਵਸਾਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ। ਬੇਅੰਤ ਸੰਗਤਾਂ ਵੱਲੋਂ ਗੁਰਬਾਣੀ ਦਾ ਸਤਿਕਾਰ ਕੀਤਾ ਜਾਂਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰੇ, ਸਭਨਾਂ ਦੀ ਮਾਇਆ, ਸਭਨਾਂ ਦੀ ਕਿਰਤ ਕਮਾਈ ਸਤਿਗੁਰੂ ਜੀ ਸਫਲਿਆਂ ਕਰਨ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਦੋਂ ਮਨ ਸੁੱਤਾ ਹੋਇਆ ਜਾਗੇਗਾ ਤੇ ਉਸ ਵਕਤ ਇਸ ਦਾ ਪਾਰ ਉਤਾਰਾ ਹੋ ਜਾਵੇਗਾ। ਸੋ ਗੁਰੂ ਪਿਆਰੇ ਸਾਧ ਸੰਗਤ, ਆਓ ਪਵਿੱਤਰ ਪਾਵਨ ਸ਼ਬਦ ਸਰਵ ਕਰੀਏ। ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਦਾਨ, ਅੰਮ੍ਰਿਤ ਸਰ ਸਦ ਹੀ ਭਰਪੂਰ।

0: ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਵੰਦਨਾ ਪਰੈ ਹਰ ਕਾ
1: ਪਾਲੀ ਦੀ ਆਵਾਜ਼ ਆ ਰਹੀ ਹੈ।

ਸਤਨਾਮ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ।

ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਭਵ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਜੂ ਨਾਹੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਅਤੇ ਇਲਾਹੀ ਦਰਬਾਰ ਦੀਆਂ ਬੜੇ ਹੀ ਖੁਸ਼ੀਆਂ ਭਰੇ ਮੌਕੇ 'ਤੇ ਭਰ ਕੇ ਇਲਾਹੀ ਦਰਬਾਰ ਦੇ ਵਿੱਚ ਸਾਹਿਬਾਂ ਦੀ ਬਖਸ਼ਾਂ ਲਾਰੀ ਪਰਮ ਸਤਿਕਾਰ ਜੀ ਸਾਧ ਸੰਗਤ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਵਾਰ ਬਖਸ਼ਿਸ਼ ਹੋਈ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿ ਜਿਸ ਸਮੇਂ ਨੂੰ ਆਪਾਂ ਉਡੀਕ ਕਰ ਰਹੇ ਸਾਂ ਭਾਵ ਮੇਰਾ ਗਗਨਦੀਪ ਸਿੰਘ ਅਤੇ ਬੱਚੀ ਨੀਰਮ ਕੌਰ ਦੇ ਆਨੰਦ ਕਾਲਜ ਦੀ ਉਹ ਘੜੀ ਗੁਰੂ ਸਾਹਿਬ ਜੀ ਨੇ ਇਸ ਵੇਲੇ ਸਾਨੂੰ ਬਖਸ਼ੀ ਹੈਗੀ ਹੈ। ਇੱਥੇ ਮੈਂ ਬੇਨਤੀ ਕਰਦੇ ਹਾਂ ਗਗਨਦੀਪ ਸਿੰਘ ਹੈ ਸਪੁੱਤਰ ਸਰਦਾਰ ਸੁਰਜੀਤ ਸਿੰਘ ਅਤੇ ਬੀਬੀ ਸ਼ਸ਼ੀ ਸੈਣੀ ਜੀ ਦਾ, ਬੱਚੀ ਨੀਰਮ ਕੌਰ ਗਰੇਵਾਲ ਹੈ ਜੀ, ਬੇਟੀ ਸਰਦਾਰ ਗੁਰਜੀਤ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਗਰੇਵਾਲ ਦੇ। ਅਤੇ ਸਾਹਿਬਾਂ ਦੀ ਬਖਸ਼ ਦੁਆਰਾ ਆਨੰਦ ਕਾਲਜ ਦੇ ਕੁਝ ਹਿੱਸੇ ਨੇ ਜੋ ਮੈਂ ਸਪਾਕ ਜੋੜੀ ਨਾਲ ਸਾਂਝੇ ਕਰਨਾ ਚਾਹਾਂਗਾ। ਪਹਿਲਾ ਹਿੱਸਾ ਹੋਏਗਾ ਜੀ ਅਤੇ ਬਾਕੀ ਸੰਗਤਾਂ ਲਈ ਵੀ ਕਿ ਰਾਹੀ ਬਾਣੀ ਦੇ ਸ਼ਬਦ ਦਾ ਕੀਰਤਨ ਕੀਤਾ ਲੋੜੀਏ ਕੰਮ ਸਵਾਰ ਪਿਆ ਆਖੀਏ ਕਾਲਜ ਦੇ ਸਵਾਰ ਸਤਿਗੁਰ ਸਤਿ ਸਾਖੀਏ। ਉਸ ਜਿਸ ਵੇਲੇ ਉਸਦਾ ਕੀਰਤਨ ਭਾਈ ਸਾਹਿਬ ਪੰਕਾਲ ਸਿੰਘ ਜੀ ਉਨੀ ਵਾਲਿਆਂ ਨੇ ਸੰਪੂਰਨ ਕਰ ਲਿਆ, ਉਸ ਤੋਂ ਬਾਅਦ ਅਵਤਾਰਸ ਹੋਵੇਗੀ ਜਿਸ ਦੇ ਵਿੱਚ ਸਪਾਕ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ ਅਤੇ ਬਾਕੀ ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਜਿਵੇਂ ਆਪਾਂ ਆਪ ਜੀ ਬਿਰਾਜਮਾਨ ਬੈਠੇ ਹੋ ਉਸੇ ਤਰ੍ਹਾਂ ਹੀ ਬਿਰਾਜਮਾਨ ਰਹਿਣ ਦੀ ਕਿਰਪਾ ਕਰਨੀ, ਬੜੇ ਪਿਆਰ ਅਤੇ ਸਤਿਕਾਰ ਨਾਲ ਚੁੱਪ ਦਾ ਦਾਨ ਬਖਸ਼ਦੇ ਹੋਏ। ਅਰਦਾਸ ਤੋਂ ਉਪਰੰਤ ਹੁਕਮਨਾਮਾ ਲਿਆ ਜਾਏਗਾ, ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਹੁਕਮਨਾਮਾ ਲੈਣਗੇ। ਹੁਕਮਨਾਮੇ ਤੋਂ ਅੰਤ ਵਿੱਚ ਉਹ ਬੇਨਤੀ ਕਰਨਗੇ ਬੇਟੀ ਦੇ ਪਿਤਾ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਬੇਟੀ ਨੂੰ ਪਕੜਾਉਣਗੇ ਜੀ। ਪੱਲੇ ਦੀ ਰਸਮ ਹੋਵੇਗੀ, ਨਾਲ ਰਾਗੀ ਸਿੰਘ ਗਾਇਨ ਕਰ ਰਹੇ ਹੋਣਗੇ ਪੱਲੇ ਮੈਂ ਤੈਂਡੇ ਲਾਗੀ। ਅਤੇ ਇੱਥੇ ਮੈਂ ਬੇਨਤੀ ਕਰਦੇ ਹਾਂ ਦੋਹਾਂ ਨੂੰ ਕਿ ਆਪ ਜੀ ਨੇ ਪੱਲਾ ਆਪਣੇ ਆਪਣੇ ਸਿਰ ਤੋਂ ਫੜ ਕੇ ਰੱਖਣਾ ਇਹ ਜ਼ਰੂਰੀ ਹੈ, ਦੋਨਾਂ ਨੇ ਫੜਨਾ ਹੁੰਦਾ। ਅਤੇ ਸਾਰੇ ਇਸ ਮਰਿਆਦਾ ਦੇ ਅਨੁਸਾਰ ਸਾਰੇ ਪ੍ਰੋਗਰਾਮ ਦੇ ਵਿੱਚ ਸਾਰੇ ਆਨੰਦ ਕਾਰਜ ਦੇ ਵਿੱਚ ਆਪ ਜੀ ਨੇ ਫੜ ਕੇ ਰੱਖਣਾ, ਚਾਰ ਪਰਿਕਰਮਾ ਹੁੰਦੀਆਂ ਉਹ ਅਤੇ ਉਸ ਬਾਅਦ ਤੱਕ ਵੀ। ਅਤੇ ਪੱਲੇ ਦੀ ਰਸਮ ਤੋਂ ਨਾਲ ਹੀ ਫਿਰ ਸ਼ੁਰੂ ਹੋ ਜਾਣਾ ਅਸਲੀ ਹਿੱਸਾ ਵਿਆਹ ਦਾ, ਉਹ ਹੈ ਜੀ ਲਾਵਾਂ। ਚਾਰ ਲਾਵਾਂ ਨੇ, ਕੱਲੀ ਕੱਲੀ ਲਾਮ ਦੇ ਪਾਠ ਵਾਰੀ ਵਾਰੀ ਹੋਣਗੇ, ਪਹਿਲਾਂ ਪਹਿਲੀ ਦਾ, ਫਿਰ ਦੂਸਰੀ ਦਾ, ਫਿਰ ਤੀਸਰੀ ਦਾ, ਫਿਰ ਚੌਥੀ ਦਾ। ਪਹਿਲੀ ਲਾਮ ਦਾ ਪਾਠ ਸੁਣਨ ਵਾਸਤੇ ਪਹਿਲਾਂ ਬੇਨਤੀ ਕਰਦੇ ਹਾਂ ਦੋਨਾਂ ਨੂੰ ਕਿ ਆਪ ਜੀ ਨੇ ਫੈਸਲਾ ਕੀਤਾ ਹੋਣਾ ਕਿ ਆਪ ਜੀ ਨੇ ਖੜ੍ਹੇ ਹੋ ਕੇ ਬਾਣੀ ਸਰਬ ਕਰਨੀ ਆ ਜੇ ਬੈਠ ਕੇ। ਖੜ੍ਹੇ ਹੋ ਕੇ ਜੀ ਦੋਨੋਂ ਠੀਕ ਆ ਮਰਿਆਦਾ 'ਚ, ਦੋਨੋਂ ਨੇ ਖੜ੍ਹੇ ਹੋ ਕੇ ਕਰਨੇ ਸੁਣਨੇ ਆ। ਇੰਗਲਿਸ਼ ਦੱਸਦਾ, ਆਰ ਯੂ ਵਾਂਟ ਟੂ ਲਿਸਨ ਗੁਰਬਾਣੀ ਫਾਰ ਯੋਰ ਲਾਵਾਂ ਪਾਰਟ ਬਾਈ ਸਟੈਂਡਿੰਗ ਔਰ ਯੂ ਵਾਂਟ ਟੂ ਸਟੇ ਸੀਟਡ ਐਜ ਯੂ ਆਰ ਔਨ ਦਾ ਫਲੋਰ। ਹਾਂਜੀ ਦੱਸਿਓ, ਮੈਨੂੰ ਕੁਛ ਪਤਾ ਨਹੀਂ ਲੱਗਾ ਜੀ, ਬੈਠੇ ਜੀ ਤੁਸੀਂ ਤੁਸੀਂ ਕਰਨਾ ਦੋਨੇ ਫੈਸਲਾ। ਹਾਂਜੀ ਤੁਹਾਨੂੰ ਪੁੱਛ ਰਿਹਾ ਮੈਂ। ਹਾਂਜੀ ਆਵਾਜ਼ ਨਹੀਂ ਆ ਰਹੀ, ਬੈਠ ਕੇ ਠੀਕ ਹੈ ਜੀ। ਚਲੋ ਠੀਕ ਹੈ ਜੀ, ਦੋਨੋਂ ਤਰ੍ਹਾਂ ਠੀਕ ਹੈਗਾ। ਅਤੇ ਸੋ ਆਪ ਜੀ ਦੇ ਪਹਿਲੀ ਲਾਮ ਦਾ ਪਾਠ ਜਦੋਂ ਸ਼ੁਰੂ ਹੋਣਾ, ਹੁਣ ਨਹੀਂ ਹਾਲੇ ਨਹੀਂ, ਜਦੋਂ ਸ਼ੁਰੂ ਹੋਣਾ ਉਸਦੇ ਅਖੀਰ 'ਤੇ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦੋ ਵਾਰੀ ਆ ਜਾਣਾ ਜੀ। ਦੂਸਰੀ ਵਾਰੀ ਭਾਵ ਜਦੋਂ ਆਇਆ ਅਤੇ ਉਸ ਵੇਲੇ ਤੁਸੀਂ ਮੱਥਾ ਟੇਕ ਕੇ ਪ੍ਰਕਰਮ ਸ਼ੁਰੂ ਕਰ ਲੈਣੀ ਆ ਫਸਟ ਰਾਊਂਡ ਮੇਰੇ ਵੱਲ ਨੂੰ ਆ ਕੇ, ਅਤੇ ਜਿਸ ਦੇ ਵਿੱਚ ਗਗਨਦੀਪ ਸਿੰਘ ਨੇ ਲੀਡ ਕਰਨਾ ਹੈਗਾ ਅਤੇ ਬੇਟੀ ਨੀਰਮ ਕੌਰ ਗਰੇਵਾਲ ਨੇ ਉਹਦੇ ਪਿੱਛੇ ਪਿੱਛੇ ਚੱਲਣਾ ਹੈਗਾ ਜੀ। ਸੋ ਸੋਰੀ, ਆਈ ਡੋਂਟ ਲਾਈਕ ਇੰਟਰਪਸ਼ਨਸ, ਦੇ ਆਰ ਨੋਟ ਗੈਟਿੰਗ ਮਾਈ ਅਟੈਂਸ਼ਨ, ਆਈ ਐਮ ਸੋਰੀ। ਥੈਂਕ ਯੂ ਫਾਰ ਦ ਪੀਪਲ ਹੂ ਆਰ ਹੈਲਪਿੰਗ ਇਨ ਦ ਬੈਕ ਯਾਰਡ। ਸੋ ਜੇ ਨਹੀਂ ਤੁਹਾਨੂੰ ਇੰਗਲਿਸ਼ 'ਚ ਕਰ ਦੇਣਾ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਆਈ ਕੈਨ ਟਾਕ ਇਨ ਇੰਗਲਿਸ਼ ਔਰ ਪੰਜਾਬੀ, ਵਟ ਐਵਰ ਯੂ ਲਾਈਕ। ਸਮ ਪੀਪਲ ਡੋਂਟ ਅੰਡਰਸਟੈਂਡ, ਆਈ ਹੈਲਪ ਦੈਮ, ਦੈਟਸ ਦ ਪ੍ਰੇਅਰ ਫਾਰ ਮੀ ਟੂ ਡੂ ਇਟ। ਸੋ ਵੈਨ ਯੂ ਹੇਅਰ ਨਾਨਕਸ ਨੇਮ ਦ ਸੈਕਿੰਡ ਟਾਈਮ, ਦੈਨ ਯੂ ਬਾਊ ਟੂ ਗੁਰੂ ਗ੍ਰੰਥ ਸਾਹਿਬ, ਦੈਨ ਸਟਾਰਟ ਯੂਅਰ ਫਸਟ ਪ੍ਰਕਰਮਾ
the first hour walking to my side. I already said that. And go back to your place. Go to Guru Granth Sahib. Sit down as you are now. And then listen to the recitation of the second arm. I always tell people recitation, not reading. Please, for respect of Guru Granth Sahib. Everything is under the guidance of our Guru, Guru Granth Sahib, according to Rath Mujada. So then you will listen the recitation second arm again, like the first one you will start after bowing to Guru Granth Sahib Ji, the second arm, the second prakarma to my side, likewise the third and the fourth. All the four will be cleared like that, then you will sit down, listen to a few holy hymns sung by the Kirtan Jatha, and then we will have, after that we will have Ardas. ਅਤੇ ਆਪਾਂ ਅਰਦਾਸ ਸਾਰਿਆਂ ਦੇ ਖੜ੍ਹੇ ਹੋਣਾ ਉਹਦੇ ਵਿੱਚ ਅਰਦਾਸ ਤੋਂ ਬਾਅਦ ਫਿਰ ਬਾਕੀ ਹੁਕਮਨਾਮਾ ਲਾਇਆ ਜਾਏਗਾ ਹੁਕਮਨਾਮੇ ਤੋਂ ਬਾਅਦ ਫਿਰ ਆਪਾਂ ਹੋਰ ਥੋੜ੍ਹਾ ਬਹੁਤ ਜੋ ਵਧਾਈਆਂ ਦੇਣੀਆਂ ਉਹ ਹੋਣਗੀਆਂ ਜੀ ਬੱਚਿਆਂ ਨੂੰ ਸਨਮਾਨ ਕਰਨਾ ਹੋਵੇਗਾ ਸਾਰਾ ਕੁਛ ਹੋਵੇਗਾ ਸੋ ਆਓ ਗੁਰੂ ਦੀ ਬਖਸ਼ ਲਈਏ ਹੁਣ ਜਿਸ ਕੰਮ ਲਈ ਆਪਾਂ ਆਏ ਉਹ ਖੁਸ਼ੀਆਂ ਭਰਿਆ ਸ਼ੁਰੂ ਕਰੀਏ ਗੁਰੂ ਪਾਸ ਆਪਾਂ ਪਹਿਲਾਂ ਸ਼ਬਦ ਕੀਤਾ ਲੋੜੀ ਕੰਮ ਸਾਰ ਪਿਆ ਸਤਿਗੁਰ ਸਤਿ ਸਾਖੀ

ਧਨ ਧਨ ਗੁਰ ਸੋਈ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ, ਨਾਲ ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਓ ਹੁਣ ਸੁਭਾਗ ਜੋੜੀ ਦੇ ਆਨੰਦ ਕਾਰਜ ਪ੍ਰਾਰੰਭ ਹੋਣਗੇ। ਸਿੱਖ ਧਰਮ ਅੰਦਰ ਆਨੰਦ ਸੰਸਕਾਰ ਇੱਕ ਬਹੁਤ ਪਵਿੱਤਰ ਮਰਿਆਦਾ ਹੈ, ਜਿਸ ਅੰਦਰ ਪਤੀ ਔਰ ਪਤਨੀ ਬਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਅਭੇਦਤਾ ਵਾਸਤੇ ਕਿਸ ਤਰ੍ਹਾਂ ਇਸ ਗ੍ਰਿਸ਼ਟ ਮਾਰਗ ਵਿੱਚ ਚੱਲ ਕੇ ਮਨੁੱਖ ਇੱਕ ਗ੍ਰਿਸ਼ਟ ਧਰਮ ਨੂੰ ਪਵਿੱਤਰ ਧਰਮ ਬਣਾ ਸਕਦਾ ਹੈ, ਇਹ ਗੁਰੂ ਸਾਹਿਬਾਨਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਸਿੱਖ ਧਰਮ ਵਿੱਚ ਖਾਸ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਦਾ ਪਾਠ ਬਖਸ਼ਿਸ਼ ਕੀਤਾ ਹੈ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਬੜੇ ਧਿਆਨ ਨਾਲ ਸਰਵਣ ਕਰਨਾ ਹੈ। ਸੂਹੀ ਰਾਗ ਵਿੱਚ ਗੁਰੂ ਸਾਹਿਬ ਜੀ ਨੇ ਇਹ ਚਾਰ ਲਾਵਾਂ ਬਖਸ਼ਿਸ਼ ਕੀਤੀਆਂ ਹਨ। ਇਹ ਚਾਰੇ ਲਾਵਾਂ ਸਾਡੇ ਮਨ ਦੇ ਭਾਵ, ਸਾਡੇ ਮਨ ਦੀ ਅਵਸਥਾ ਨੂੰ ਬਿਆਨ ਕਰਦੀਆਂ ਹਨ ਕਿ ਕਿਵੇਂ ਜਦੋਂ ਸੰਸਾਰ ਵਿੱਚ ਪ੍ਰਵਿਰਤ ਹੁੰਦਿਆਂ ਮਨੁੱਖ ਨੂੰ ਬੈਰਾਗ, ਵੈਰਾਗ, ਚਾਓ, ਪ੍ਰੇਮ, ਵਿਛੋੜਾ, ਦੁੱਖ ਸੁੱਖ ਦੇ ਵਿੱਚੋਂ ਨਿਕਲਣਾ ਪੈਂਦਾ ਹੈ, ਇਸੇ ਤਰ੍ਹਾਂ ਰੱਬ ਦੇ ਮਾਰਗ 'ਤੇ ਚੱਲਦਿਆਂ ਵੀ ਇਹ ਬੈਰਾਗ ਦੀ, ਚਾਓ ਦੀ, ਦੁੱਖ ਦੀ, ਸੁੱਖ ਦੀ ਅਵਸਥਾ ਬਣੀ ਰਹਿੰਦੀ ਹੈ। ਸੋ ਇਹ ਲਾਵਾਂ ਨੂੰ ਇਕੱਲਾ ਸੰਸਾਰੀ ਤੌਰ 'ਤੇ ਨਹੀਂ ਦੇਖਣਾ, ਇਹ ਨਿਰੰਕਾਰ ਦੇ ਘਰ ਵੀ ਸਾਡੀ ਰਾਹਦਾਰੀ ਕਰਦੀਆਂ ਨੇ। ਇਸ ਕਰਕੇ ਇਹਨਾਂ ਪਾਵਨ ਪਵਿੱਤਰ ਲਾਵਾਂ ਦਾ ਪਾਠ, ਇਹਨਾਂ ਦਾ ਭਾਵ ਸਦਾ ਆਪਣੇ ਹਿਰਦੇ 'ਚ ਵਸਾ ਕੇ ਰੱਖਣਾ ਹੈ। ਜਦੋਂ ਵੀ ਪਹਿਲੀ ਲਾਵ ਦਾ ਪਾਠ ਸਮਾਪਤ ਹੋਏਗਾ, ਆਪ ਜੀ ਨੇ ਮੱਥਾ ਟੇਕਣਾ ਹੈ। ਮੱਥਾ ਟੇਕ ਕੇ ਮੇਰੇ ਰਾਈਟ ਹੈਂਡ ਨੂੰ ਆਪ ਜੀ ਨੇ ਬੜੇ ਪਿਆਰ ਦੇ ਨਾਲ ਪਰਿਕਰਮਾ ਕਰਨੀ ਹੈ ਅਤੇ ਫਿਰ ਮੱਥਾ ਟੇਕ ਕੇ ਬੈਠ ਜਾਣਾ ਹੈ। ਇਸੇ ਤਰ੍ਹਾਂ ਚਾਰ ਵਾਰੀ ਆਪ ਜੀ ਨੇ ਮੱਥਾ ਟੇਕ ਕੇ ਹੀ ਉੱਠਣਾ ਹੈ, ਫਿਰ ਪਰਿਕਰਮਾ ਕਰਨੀ ਹੈ, ਫਿਰ ਮੱਥਾ ਟੇਕ ਕੇ ਬੈਠ ਜਾਣਾ ਹੈ। ਅਖੀਰਲੀਆਂ ਪੰਕਤੀਆਂ ਮੈਂ ਦੋ ਵਾਰੀ ਦੁਹਰਾਵਾਂਗਾ। ਸਮਾਪਤੀ ਤੋਂ ਬਾਅਦ ਆਪ ਜੀ ਨੇ ਉੱਠ ਕੇ ਫਿਰ ਪਰਿਕਰਮਾ ਸ਼ੁਰੂ ਕਰਨੀ ਹੈ। ਆਪ ਜੀ ਨੇ ਧਿਆਨ ਗੁਰੂ ਸਾਹਿਬ ਵਾਲੇ ਪਾਸੇ ਹੀ ਰੱਖਣਾ ਹੈ। ਸੰਗਤ ਨੂੰ ਵੀ ਬੇਨਤੀ ਹੈ ਕਿ ਆਪ ਜੀ ਨੇ ਬੜੇ ਪਿਆਰ ਦੇ ਨਾਲ, ਸ਼ਾਂਤੀ ਦੇ ਨਾਲ ਆਪ ਜੀ ਨੇ ਇਸ ਸਾਰੀ ਮਰਿਆਦਾ ਵਿੱਚ ਸਹਿਯੋਗ ਦੇਣਾ ਹੈ। ਜਿਨ੍ਹਾਂ ਦੇ ਪਾਸ ਬੱਚੇ ਹਨ, ਬੇਨਤੀ ਹੈ ਕਿ ਬੱਚੇ ਥੋੜ੍ਹਾ ਸ਼ੋਰ ਕਰ ਰਹੇ ਨੇ, ਜੇ ਆਪ ਜੀ ਉਹਨਾਂ ਨੂੰ ਸੰਕੋਚ ਲਓ ਤਾਂ ਬੜੀ ਮਿਹਰਬਾਨੀ ਹੋਏਗੀ। ਆਓ ਪਿਆਰ ਸਹਿਤ ਆਪਾਂ ਲਾਵਾਂ ਦਾ ਪਾਠ ਪ੍ਰਾਰੰਭ ਕਰੀਏ ਜੀ।

ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ।

0: ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮ ਕੇ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਗਗਨਦੀਪ ਸਿੰਘ, ਸਪੁੱਤਰ ਸਰਦਾਰ ਸੁਰਜੀਤ ਸਿੰਘ ਅਤੇ ਬੀਬੀ ਸ਼ਸ਼ੀ ਸੈਣੀ ਜੀ ਦੇ ਆਨੰਦ ਕਾਰਜ ਹੋਏ ਨੇ, ਬੱਚੀ ਨੀਲਮ ਕੌਰ ਗਰੇਵਾਲ ਨਾਲ, ਜੋ ਹੈ ਸਪੁੱਤਰੀ ਸਰਦਾਰ ਗੁਰਜੀਤ ਸਿੰਘ ਅਤੇ ਬੀਬੀ ਬਲਜਿੰਦਰ ਕੌਰ ਗਰੇਵਾਲ ਜੀ ਦੇ। ਇਸ ਖੁਸ਼ੀ ਭਰੇ ਮੌਕੇ 'ਤੇ ਇਸ ਫੁਰਖਸ਼ੀ ਭਰੇ ਮੌਕੇ 'ਤੇ ਜਿੱਥੇ ਮੈਂ ਆਪਣੇ ਵੱਲੋਂ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਇੱਥੋਂ ਦੀ ਸਮੂਹ ਸੰਗਤ ਵੱਲੋਂ ਅਤੇ ਆਪ ਸਭ ਆਇਆਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਜੋੜੀ ਨੂੰ ਅਤੇ ਨਾਲ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਖ ਸੰਬੰਧੀਆਂ, ਮਿੱਤਰਾਂ, ਦੋਸਤਾਂ ਨੂੰ, ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਨਾਲ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਉਹਨਾਂ ਦੀ ਜੋੜੀ ਸਦਾ ਲਈ ਬਣਾਈ ਰੱਖੇ। ਜੋੜੀ ਜੀਵੈ ਜੋ ਚਾਰ ਤਿਹਾਰੀ, ਗੁਰਬਾਣੀ ਦਾ ਫਰਮਾਨ ਹੈ। ਅਤੇ ਆਪ ਦੋਨਾਂ ਨੇ ਅੱਜ ਚਾਰ ਪ੍ਰਕਰਮਾ ਕਰਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਗਿਰਦ ਬਿਨਾਂ ਬੋਲੇ ਪ੍ਰਣ ਕੀਤਾ ਹੈ ਇਸ ਜੀਵਨ ਦੇ ਅੰਦਰ ਇੱਕ ਦੂਜੇ ਦਾ ਸਾਥ ਨਿਭਾਉਣ ਦਾ। ਅਤੇ ਮੈਂ ਅਰਦਾਸ ਕਰਦਾ ਅਕਾਲ ਪੁਰਖ ਆਪ ਦਾ ਇਹ ਪ੍ਰਣ ਪੂਰਾ ਕਰਦਾ ਰਹੇ ਅਤੇ ਨਾਲ ਆਪ ਜੀ ਨੂੰ ਵਿਆਹਤਾ ਜੀਵਨ ਦੀਆਂ ਸਾਰੀਆਂ ਖੁਸ਼ੀਆਂ, ਸਫਲਤਾਵਾਂ ਬਖਸ਼ਾਂ ਕਰਦਾ ਰਹੇ, ਤਾਂ ਕਿ ਨਾਲ ਆਪ ਜੀ ਨੂੰ ਜ਼ਿੰਮੇਵਾਰੀਆਂ ਵੀ ਜੋ ਹਨ ਵਿਆਹਤਾ ਜੀਵਨ ਦੀਆਂ, ਮੈਰਿਡ ਲਾਈਫ ਦੀਆਂ, ਉਹ ਵੀ ਨਿਭਾਉਣ ਲਈ ਗੁਰੂ ਤੁਹਾਨੂੰ ਬਲ ਬਖਸ਼ਦਾ ਰਹੇ, ਨਾਲ ਸੇਵਾ ਅਤੇ ਸਿਮਰ ਨਾਲ ਜੋੜਨ ਦਾ ਬਲ ਵੀ ਆਪ ਨੂੰ ਬਖਸ਼ੇ, ਸਮਰੱਥ ਵੀ ਬਖਸ਼ੇ। ਸੋ ਇੱਥੇ ਮੈਂ ਨਾਲ ਅੱਗੇ ਜਾਣ ਤੋਂ ਪਹਿਲਾਂ ਬੇਨਤੀ ਕਰਾਂ ਭਾਈ ਸਭਾ ਨਵਜੀਤ ਸਿੰਘ ਜੀ ਨੂੰ ਕਿ ਉਹ ਵਿਆਹਤਾ ਜੋੜੀ ਨੂੰ ਸਨਮਾਨਿਤ ਕਰਨਗੇ ਜੀ। ਹਾਂਜੀ ਕਰਿਓ ਜੀ। ਹਾਂਜੀ ਹੁਣ ਦੱਸਿਓ ਜੀ ਕੌਣ ਸੀ, ਮੈਨੂੰ ਪਤਾ ਨਹੀਂ ਲੱਗਾ, ਮੇਰੇ ਕੋਲ ਕੋਈ ਆਇਆ ਸੀ ਬੋਲਣ ਅਤੇ ਮੈਂ ਸੋਰੀ ਜੀ, ਕਿਉਂਕਿ ਉਹਨਾਂ ਪਾਸੋਂ ਮੰਗਦਾ।

0: ਆਪ ਜੀ ਨੇ ਦੇਖਿਆ ਕਿ ਦੋਨਾਂ ਨੂੰ ਸਨਮਾਨ ਬਰਾਬਰ ਕੀਤਾ ਗਿਆ, ਇਹਦਾ ਕੀ ਹੈ ਭਾਵ? ਵਟ ਇਟ ਮੀਨਸ ਟੂ ਆਨਰ ਦੈਮ ਇਕੁਅਲੀ? ਇਹਦਾ ਭਾਵ ਇਹ ਹੈ ਕਿ ਦੋਨਾਂ ਦਾ ਦਰਜਾ ਜੀਵਨ ਦੇ ਵਿੱਚ ਬਰਾਬਰ ਦਾ ਹੈ, ਦੇ ਹੈਵ ਇਕੁਅਲ ਸਟੈਟਸ ਇਨ ਲਾਈਫ, ਹਸਬੈਂਡ ਐਂਡ ਵਾਈਫ, ਮੀਨਸ ਦੇ ਵਿਲ ਬੀ ਹੈਲਪਿੰਗ ਈਚ ਅਦਰ ਆਲ ਦ ਟਾਈਮ। ਦੋਨਾਂ ਨੇ ਇੱਕ ਦੂਜੇ ਦਾ ਸਾਥ ਨਿਭਾਉਂਦਿਆਂ ਹੋਇਆਂ ਇੱਕ ਦੂਜੇ ਦੀ ਮਦਦ ਕਰਨੀ। ਜੇ ਕਿਤੇ ਗਲਤੀ ਹੋ ਜਾਵੇ ਤਾਂ ਇਹ ਨਹੀਂ ਕਹਿਣਾ ਕਿ ਮੈਂ ਵੱਡਾ ਜਾਂ ਮੈਂ ਛੋਟਾ, ਨਹੀਂ, ਛੋਟੇ ਵੱਡੇ ਦਾ ਫਰਕ ਨਹੀਂ ਹੁੰਦਾ। ਜਦੋਂ ਗਲਤੀ ਮੰਨ ਲਈਏ ਤਾਂ ਫਿਰ ਉਹ ਸਾਰਾ ਕੁਛ ਹੀ ਗੁਰੂ ਬਖਸ਼ ਦਿੰਦਾ ਹੈ, ਇਹ ਗੁਰੂ ਦੀ ਬਖਸ਼ ਹੈ। ਆਪਾਂ ਕਿੰਨੀ ਛੇਤੀ ਕੰਮ 'ਤੇ ਕਹਿ ਦਿੰਦੇ ਹਾਂ ਆਮ ਸੌਰੀ, ਅਤੇ ਕੰਮ ਹੀ ਨਹੀਂ ਵੱਢ ਗਿਆ, ਸਾਰਾ ਕੁਛ ਹੀ ਮੁੱਕ ਗਿਆ। ਇਹੋ ਹੀ ਵਿਆਹਤਾ ਜੀਵਨ ਦਾ ਬਹੁਤ ਵੱਡਾ ਇੱਕ ਗੁਣ ਹੈ, ਇਸ ਨੂੰ ਅਪਣਾਉਣਾ। ਸੋ ਆਸ ਹੈ ਕਿ ਤੁਸੀਂ ਵੀ ਇਸ ਗੁਣ ਨੂੰ ਅਪਣਾਉਂਦੇ ਹੋਏ ਇਸ ਨੂੰ ਬਹੁਤ ਹੀ ਖੁਸ਼ੀਆਂ ਵਾਲਾ ਬਣਾ ਲਓਗੇ। ਅਤੇ ਨਾਲ ਮੈਂ ਕੀਤਾ ਸੀ ਇਹ ਕਿ ਆਪ ਜੀ ਨੇ ਦੋਨਾਂ ਨੇ ਵਿਆਹਤਾ ਜੀਵਨ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਜਦੋਂ ਨਿਭਾਉਣਾ ਅਤੇ ਤੁਹਾਡੀਆਂ ਜ਼ਿੰਮੇਵਾਰੀਆਂ ਅੱਜ ਤੋਂ ਦੁੱਗਣੀਆਂ ਹੋ ਗਈਆਂ, ਡਬਲ ਹੋ ਗਈਆਂ। ਜਿੱਥੇ ਆਪ ਜੀ ਨੇ ਆਪਣੇ ਮਾਤਾ ਪਿਤਾ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਨੂੰ ਸਨਮਾਨ ਅਤੇ ਸਤਿਕਾਰ ਪਿਆਰ ਦੇ ਕੇ ਨਾਲ ਸੇਵਾ ਵੀ ਕਰਨੀ ਹੈ, ਉੱਥੇ ਆਪ ਜੀ ਨੇ ਆਪਣੇ ਪਾਰਟਨਰ ਦੀ ਵੀ ਇਸੇ ਤਰ੍ਹਾਂ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਦਾ ਸਨਮਾਨ ਪਿਆਰ ਸਤਿਕਾਰ ਸੇਵਾ ਕਰਨੀ। ਇੱਥੇ ਬਸ ਨਹੀਂ, ਆਪਣੇ ਆਪਣੀ ਕਮਿਊਨਿਟੀ ਦੀ ਸੇਵਾ ਕਰਨੀ ਵੀ ਹੈਗੀ ਹੈ, ਉਹ ਵੀ ਇਹਦੇ ਵਿੱਚ ਆਉਂਦੀ ਆ। ਅਤੇ ਮੈਂ ਕਦੇ ਕਦੇ ਕਹਿ ਦਿੰਦਾ ਹੁੰਦਾ ਕਿ ਮੈਂ ਇੱਕ ਬੁੱਕ ਪੜ੍ਹੀ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਟ ਟੇਕਸ ਅ ਵਿਲੇਜ ਟੂ ਬਰਿੰਗ ਅਪ ਅ ਚਾਈਲਡ ਟੂ ਮੇਕ ਅ ਯੰਗ ਪਰਸਨ। ਇਹਦਾ ਕੀ ਭਾਵ ਹੋਇਆ ਕਿ ਸਾਡਾ ਆਲਾ ਦੁਆਲਾ ਸਾਡੇ 'ਤੇ ਅਸਰ ਪਾਉਂਦਾ, ਇਸ ਕਰਕੇ ਸਾਡਾ ਫਰਜ਼ ਬਣਦਾ। ਜਿੱਥੋਂ ਸਾਨੂੰ ਛੋਟੇ ਹੁੰਦਿਆਂ ਨੂੰ ਆਲੇ ਦੁਆਲੇ ਨੇ ਸਾਨੂੰ ਬਹੁਤ ਕੁਛ ਦਿੱਤਾ, ਅਸੀਂ ਉਹਨੂੰ ਪੇ ਬੈਕ ਹੀ ਵੀ ਕਰੀਏ, ਅਤੇ ਇਹ ਉਸਦਾ ਭਾਵ ਹੁੰਦਾ, ਬਸ ਸੌਖੀ ਗੱਲ। ਅਤੇ ਨਾਲ ਮੈਂ ਇੱਥੇ ਜਿੱਥੇ ਆਪ ਸਮੂਹ ਸੰਗਤਾਂ ਦਾ ਧੰਨਵਾਦ ਕਰ ਰਿਹਾ, ਉੱਥੇ ਨਾਲ ਨਾਲ ਵਿਸ਼ੇਸ਼ ਤੌਰ 'ਤੇ ਮੈਂ ਧੰਨਵਾਦ ਕਰ ਰਿਹਾ ਸਰਦਾਰ ਪ੍ਰੀਤਮ ਸਿੰਘ ਗਰੇਵਾਲ, ਸਰਦਾਰ ਬੂਟਾ ਸਿੰਘ ਗਰੇਵਾਲ, ਦੋਨੇ ਭਾਈ ਨੇ ਉਹਨਾਂ ਦਾ, ਅਤੇ ਨਾਲ ਸਰਦਾਰ ਭੁਪਿੰਦਰ ਸਿੰਘ ਜੀ ਗਿੱਲ ਜਿਨ੍ਹਾਂ ਦੀ ਭਾਣਜੀ ਦਾ ਵਿਆਹ ਹੋ ਰਿਹਾ ਜੀ। ਅਤੇ ਇਹ ਕਿਉਂ, ਬਾਕੀ ਵੀ ਹਨ ਮੇਰੇ ਲਈ, ਸਾਰੇ ਸਪੈਸ਼ਲ ਹੋ ਤੁਸੀਂ, ਇਸ ਕਰਕੇ ਕਿ ਇਹ ਗੁਰੂ ਘਰ ਦੀ ਬਹੁਤ ਹੀ ਸੇਵਾ ਕਰ ਰਹੇ ਨੇ ਬੜੇ ਸਾਲਾਂ ਤੋਂ। ਜਦੋਂ ਵੀ ਕਹੀਏ ਇੰਨੇ ਪੈਸੇ ਚਾਹੀਦੇ ਉਨੇ ਆ ਜਾਂਦੇ ਨੇ, ਜਿੱਥੇ ਵੀ ਕੋਈ ਕੰਮ ਕਹੀਏ ਉਹ ਕੰਮ ਕਰਦੇ ਨੇ, ਮਨੋਂ ਨਾ ਆ ਕੇ ਸੇਵਾ ਕਰ ਰਹੇ ਨੇ ਗੁਰੂ ਘਰ ਦੀ। ਇਸ ਕਰਕੇ ਮੇਰਾ ਸਿਰ ਇਹਨਾਂ ਦੀ ਸੇਵਾ ਅੱਗੇ ਝੁਕਦਾ ਜੀ, ਅਤੇ ਗੁਰੂ ਕਿਰਪਾ ਕਰੇ ਇਹਨਾਂ ਨੂੰ, ਗੁਰੂ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਦਾ ਹੋਇਆ ਸੇਵਾ ਬਖਸ਼ਦਾ ਰਹੇ ਜੀ, ਬਾਕੀਆਂ ਨੂੰ ਵੀ। ਅਤੇ ਨਾਲ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਮੰਜੇ ਦੂਸਰੇ ਨੌਰਥ ਹਾਲ ਅਤੇ ਸਾਊਥ ਹਾਲ ਜੋ ਬਣਾ ਰਹੇ ਸੰਗਤਾਂ ਹੀ ਬਣਾ ਰਹੀਆਂ ਨੇ, ਅਸੀਂ ਤਾਂ ਸੇਵਾਦਾਰ ਹਾਂ ਤੁਹਾਡੇ ਜੀ, ਨੌਕਰ ਹਾਂ, ਤੁਹਾਡੇ ਪੈਰਾਂ ਦੀ ਜੁੱਤੀ 'ਚ ਵਾਂਗ ਹਾਂ ਬਿਲਕੁਲ। ਅਤੇ ਸਾਨੂੰ ਤਾਂ ਸੇਵਾ ਤੁਸੀਂ ਨੇ ਬਖਸ਼ੀ, ਗੁਰੂ ਦੀ ਬਖਸ਼ ਦੁਆਰਾ ਗੁਰੂ ਨੇ ਬਖਸ਼ੀ, ਨਾਲ ਸੰਗਤਾਂ ਨੇ ਵੀ ਬਖਸ਼ੀ, ਕਿਉਂ ਵਿੱਚ ਸੰਗਤ ਹਰ ਪਾ ਵਸਿਆ ਜੀ ਇਸ ਕਰਕੇ। ਸੋ ਹੁਣ ਮੈਂ ਬੇਨਤੀ ਕਰਾਂ ਬੱਚਿਆਂ ਨੂੰ ਜਿਹੜਾ ਪਿਆਰ ਦੇਣਾ ਉਹਨਾਂ ਦੇ ਮਾਤਾ ਪਿਤਾ ਨੇ ਉਹ ਪਹਿਲਾਂ ਦੇ ਲੈਣ ਜੀ। ਮੈਂ ਪਿਆਰ ਕਹਿੰਦਾ ਤੁਸੀਂ ਸਗਨ ਕਹਿੰਦੇ ਹੋ, ਇੰਨਾ ਕੁ ਫਰਕ ਹੈ, ਗੱਲ ਇੱਕੋ ਹੀ ਆ, ਉਹ ਸੇਮ ਥਿੰਗ। ਹਾਂਜੀ, ਸੋ ਆਪਾਂ ਗੁਰੂ ਦੇ ਦਰਬਾਰ ਅੰਦਰ ਦੋ ਕੰਮ ਨਹੀਂ ਕਰਦੇ ਜਦੋਂ ਸਗਨ ਦਿੰਦੇ ਹਾਂ, ਇੱਕ ਤਾਂ ਹਾਰ ਨਹੀਂ ਪਾਉਂਦੇ ਗ੍ਰਹਿਆਂ 'ਚ, ਦੂਜਾ ਆਪਾਂ ਫੁੱਲ ਨਹੀਂ ਵਰਸਾਉਂਦੇ, ਕਿਉਂ? ਤੰਤਰ ਗੁਰੂ ਗ੍ਰੰਥ ਸਾਹਿਬ ਸਾਡਾ ਸਭ ਤੋਂ ਉੱਚੀ ਥਾਂ ਹੈ, ਸਾਡਾ ਫਰਜ਼ ਬਣਦਾ ਉਹਨਾਂ ਦਾ ਮਾਣ ਸਤਿਕਾਰ ਹਮੇਸ਼ਾ ਬਰਕਰਾਰ ਰੱਖੀਏ, ਅਦਬ ਬਰਕਰਾਰ ਰੱਖੀਏ। ਇਸ ਗੱਲ ਨੂੰ ਮੁੱਖ ਰੱਖਦੇ ਹੋਏ ਗੁਰੂ ਘਰਾਂ 'ਚ ਸਾਰਿਆਂ 'ਚ ਇਹ ਹੈ ਕਿ ਆਪਾਂ ਹਾਰ ਨਹੀਂ ਪਾਉਂਦੇ ਵਿਆਹਤਾ ਜੋੜੀ ਦੇ ਗਲਾਂ 'ਚ, ਗੁਰੂ ਸਾਹਿਬ ਦੇ ਦਰਬਾਰ ਅੰਦਰ। ਮੈਂ ਇਹ ਕਦੇ ਕਦੇ ਐਕਸਪਲੇਨ ਕਰਨਾ ਚਾਹੁੰਦਾ ਸੀ ਪਰ ਅੱਜ ਕਰ ਦਿੱਤਾ ਮੈਂ। ਸੋ ਇੱਕ ਵਾਰੀ ਫਿਰ ਆਪ ਸਮੂਹ ਸੰਗਤਾਂ ਦਾ ਹਾਰਦਿਕ ਧੰਨਵਾਦ, ਅਤੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਨੇ ਵਾਲਿਆਂ ਦਾ ਜਿਨ੍ਹਾਂ ਨੇ ਕੀਰਤਨ ਦੁਆਰਾ ਸਾਨੂੰ ਨਿਹਾਲ ਕੀਤਾ, ਢੁੱਕਵਾਂ ਕੀਰਤਨ ਕੀਤਾ ਹੈਗਾ, ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਦਾ ਜਿਨ੍ਹਾਂ ਨੇ ਜਿੱਥੇ ਸਾਨੂੰ ਗੁਰਬਾਣੀ ਅਤੇ ਅਰਦਾਸ ਸਰਵਣ ਕਰਵਾਈ, ਉੱਥੇ ਨਾਲ ਨਾਲ ਬਰਜਾਦਾ ਨੂੰ ਪੂਰਨ ਤੌਰ 'ਤੇ ਸਹਿਤ ਸਿੱਖ ਰਹਿਤ ਨੂੰ ਜ਼ਿਆਦਾ ਸਾਰਾ ਪ੍ਰੋਗਰਾਮ ਕਰਵਾਇਆ, ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ। ਧੰਨਵਾਦ ਹੈ ਸਾਡੇ ਆਡੋਵਿਜ਼ੂਅਲ ਰੂਮ ਦੇ ਟੀਮ ਦਾ, ਸਾਰੀ ਦਾ ਜਿਹਦੇ ਲੀਡਰ ਹਨ ਸਰਦਾਰ ਓਮਕਾਰ ਸਿੰਘ ਸੰਘਾ ਜੀ, ਜਿਹੜੇ ਕਿ ਸਾਰਾ ਕੰਮ ਜੋ ਹੈ ਸੇਵਾ ਫ੍ਰੀ ਕਰ ਰਹੇ ਨੇ। ਅਤੇ ਇੱਥੇ ਆਪ ਜੀ ਨੂੰ ਦੱਸਦੇ ਹਾਂ ਕਿ ਅਸੀਂ ਅੱਗੇ ਲਾਈਵ ਇੰਟਰਨੈਟ 'ਤੇ ਕਰਦੇ ਸੀਗੇ, ਪਰ ਹੁਣ ਅਸੀਂ ਇੰਟਰਨੈਟ 'ਤੇ ਉਹਨਾਂ ਦਾ ਹੀ ਕਰਦੇ ਹਾਂ ਜਿਹੜੇ ਕਹਿੰਦੇ ਨੇ ਸਾਨੂੰ, ਜਿਨ੍ਹਾਂ ਦੇ ਦੂਰ ਦੁਰਾਡੇ ਬੈਠੇ ਕੋਈ ਪ੍ਰਾਹੁਣੇ ਦੂਜੇ ਦੇਸ਼ਾਂ 'ਚ, ਉਹਨਾਂ ਵਾਸਤੇ ਜੇ ਨਹੀਂ ਕਿਸੇ ਨੇ ਦੱਸਿਆ ਫਿਰ ਨਹੀਂ ਕਰਾਂਗੇ, ਤਾਂ ਕਿ ਐਕਸਪੈਂਸਿਸ ਆਪਣੇ ਵੀ ਬਚਾ ਲਈਏ ਗੁਰਦੁਆਰੇ ਦੇ, ਅਤੇ ਜਦੋਂ ਕੋਈ ਦੇਖਣ ਵਾਲਾ ਨਹੀਂ ਤਾਂ ਫਿਰ ਆਪਾਂ ਕਾਹਨੂੰ ਦਿਖਾਉਣਾ ਫਿਰ ਉਹਨੂੰ। ਇੱਥੇ ਸਕਰੀਨ 'ਤੇ ਦਿਖਾਇਆ ਜਾ ਰਿਹਾ। ਧੰਨਵਾਦ ਹੈ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਪਾਤਸ਼ਾਹ ਅਮਰਿੰਦਰ ਸਿੰਘ ਬਾਜਵਾ ਜੀ ਦਾ ਵੀ, ਜੋ ਆਪ ਹੀ ਬੈਠੇ ਸਾਰਾ ਪ੍ਰੋਗਰਾਮ ਜੋ ਹੈ ਉਸ ਦੇ ਵਿੱਚ ਹਿੱਸਾ ਪਾਉਂਦੇ ਨੇ। ਦੋ ਵਿਸ਼ੇਸ਼ ਤੌਰ 'ਤੇ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਨਾ ਚਾਹਾਂਗਾ। ਇੱਕ ਤਾਂ ਹੈ ਜੀ ਸਰਦਾਰ ਕਿਰਪਾਲ ਸਿੰਘ ਅਟਵਾਲ, ਦੂਸਰੇ ਹਨ ਸਰਦਾਰ ਸੋਹਣ ਸਿੰਘ ਧੋਤਾ ਜੀ। ਕਿਉਂ ਤੁਸੀਂ ਪੁੱਛੋਗੇ, ਉਹ ਕਿਉਂ ਜੀ? ਹਾਂਜੀ, ਉਹਦਾ ਵੀ ਜਵਾਬ ਦੇ ਦਿਆਂ, ਇਸ ਕਰਕੇ ਕਿ ਉਹ ਕਈ ਦਿਨ ਪਹਿਲਾਂ ਬੱਚਿਆਂ ਦੇ ਵਿਆਹ ਦੇ ਪਲੈਨਿੰਗ ਨਾਲ ਜੁੜ ਜਾਂਦੇ ਨੇ। ਉਹਨਾਂ ਨੇ ਪੁੱਛਣਾ ਕਿੰਨੇ ਟੇਬਲ ਚਾਹੀਦੇ, ਕਿਹੜੇ ਰੰਗ ਦੇ ਚਾਹੀਦੇ, ਸਾਰਾ ਕੁਛ ਕਰਨਾ ਹੈਗਾ, ਸਾਰਾ ਕੁਛ ਉਹਨਾਂ ਨੇ ਕਰਨਾ। ਕਿੰਨੇ ਆਉਣਗੇ ਪ੍ਰਾਹੁਣੇ, ਉਹਦੇ ਹਿਸਾਬ ਨਾਲ ਪ੍ਰਸ਼ਾਦ ਕਿੰਨਾ ਬਣਨਾ, ਸਾਰਾ ਉਹਨਾਂ ਨੂੰ ਪਤਾ ਹੁੰਦਾ। ਸੋ ਇਸ ਕਰਕੇ ਉਹਨਾਂ ਦਾ ਧੰਨਵਾਦ ਬਣਨਾ ਵੀ ਕਰਨਾ ਸਾਡਾ ਫਰਜ਼ ਬਣਦਾ ਹੈਗਾ। ਬਹੁਤ ਸਾਰੇ ਮੈਂਬਰ ਪਿੱਛੇ ਬੈਠ ਕੇ ਕੰਮ ਕਰਦੇ ਨੇ ਤਾਂ ਆਪਾਂ ਨੂੰ ਪਤਾ ਨਹੀਂ ਹੁੰਦਾ। ਸੋ ਕਦੇ ਕਦੇ ਸਾਡਾ ਫਰਜ਼ ਬਣਦਾ ਉਹਨਾਂ ਦਾ ਧੰਨਵਾਦ ਵੀ ਜ਼ਰੂਰ ਕਰੀਏ। ਸੋ ਹੁਣ ਦੇਗ ਵਰਤ ਰਹੀ ਹੈ ਅਤੇ ਹਾਲੇ ਮੈਂ ਦੇਖਿਆ ਨਹੀਂ, ਬੀਬੀਆਂ ਨੇ ਸ਼ੁਰੂ ਨਹੀਂ ਕੀਤਾ ਪਿਆਰ ਦੇਣ ਬੱਚਿਆਂ ਨੂੰ। ਸ਼ਗਨ ਪਾਉਣ ਦਾ ਮਤਲਬ ਕਹਿਣ ਤੋਂ,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸੁਭਾਗ ਜੋੜੀ ਦੇ ਮਾਤਾ ਪਿਤਾ ਜੀ ਨੂੰ ਕਿ ਉਹ ਸ਼ਗਨ ਦੀ ਰਸਮ ਅਦਾ ਕਰ ਸਕਦੇ ਹਨ ਜੀ। ਬਾਕੀ ਸੰਗਤ ਨੇ ਕੜਾ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਕੇ ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਤੇ ਮੇਰੇ ਵੱਲੋਂ ਆਪ ਸੂਝ ਸੰਗਤਾਂ ਦਾ ਹਾਰਦਿਕ ਧੰਨਵਾਦ, ਜੋ ਆਪ ਜੀ ਨੇ ਇਹ ਮੇਰੇ ਪਾਸੋਂ ਸੇਵਾ ਲਈ ਹੈਗੀ ਹੈ, ਅਤੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਜੇ ਕੋਈ ਗਲਤੀ ਹੋਈ ਹੋਵੇ ਤਾਂ ਜ਼ਰੂਰ ਦੱਸ ਦੇਣਾ ਤਾਂ ਕਿ ਉਸ ਨੂੰ ਮੈਂ ਦਰੁਸਤ ਕਰ ਸਕਾਂ। ਕਿਸੇ ਨੇ ਆ ਕੇ ਵਧਾਈਆਂ ਦੇਣੀਆਂ ਤਾਂ ਆ ਸਕਦੇ ਹੋ ਜੀ,

ਚਲੋ ਨਹੀਂ ਕੋਈ ਆਉਣਾ ਚਾਹੁੰਦਾ ਤੁਹਾਡੀ ਮਰਜ਼ੀ ਜੀ, ਫਿਰ ਮੈਂ ਤਾਂ ਹੁਣ ਬੇਨਤੀ ਕੀਤੀ ਸੀ। ਸੋ ਇੱਥੇ ਹੀ ਫਿਰ ਸਮਾਪਤੀ ਹੈ, ਜਿਵੇਂ ਭਾਈ ਸਾਹਿਬ ਜੀ ਨੇ ਬੇਨਤੀ ਕੀਤੀ ਆ ਕਿ ਦੇਖ ਲੈ ਕੇ ਆਪ ਜੀ ਨੇ ਲੰਗਰ ਹਾਲ ਵਿੱਚ ਜਾਣ ਦੀ ਕਿਰਪਾ ਕਰਨੀ, ਤਾਂ ਕਿ ਪਰਿਵਾਰ ਵੱਲੋਂ ਜੋ ਗੁਰੂ ਕੋਈ ਲੰਗਰ ਤਿਆਰ ਨੇ ਉਹ ਸ਼ਖਸ ਚੱਕ ਕੇ ਜਾਣ ਦੀ ਕਿਰਪਾ ਕਰਨੀ ਸਭ ਨੇ। ਇੱਕ ਵਾਰੀ ਫਿਰ ਦੋਨਾਂ ਪਰਿਵਾਰਾਂ ਵੱਲੋਂ ਆਪ ਸਮੂਹ ਆਈਆਂ ਸੰਗਤਾਂ ਦਾ ਆ ਕੇ ਵਿਆਹ ਦੀ ਰੌਣਕ ਵਧਾਉਣ ਲਈ ਅਤੇ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਵਧਾਉਣ ਲਈ ਹਾਰਦਿਕ ਹਾਰਦਿਕ ਹਾਰਦਿਕ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ, ਭਾਗਾਂ ਵਾਲੀ ਰਸਨਾ ਹੋਵੇ, ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵੱਡ ਭਾਗੀ ਆ, ਵਾਹੋ ਵਾਹੋ ਮੋਹ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ, ਸ਼ਬਦ ਸੁਹਾਈ ਪੂਰੇ ਸ਼ਬਦ ਪ੍ਰਭ ਮਿਲਿਆ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ, ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਉਹਨੂੰ ਯਾਦ।

गुरु।

ਇਸ ਸਰੀਰ ਦੇ ਵੀ ਕਲੇਸ਼ ਮੁੱਕ ਜਾਂਦੇ ਨੇ, ਘਰ ਪਰਿਵਾਰਾਂ ਦੇ ਵੀ ਕਲੇਸ਼ ਮੁੱਕ ਜਾਂਦੇ ਨੇ, ਪਰ ਇਸ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਇਹਦਾ ਵਾਸਾ ਹੀ ਭਗਤਾਂ ਦੇ ਹਿਰਦੇ ਵਿੱਚ ਹੁੰਦਾ ਹੈ। ਭਗਤ ਜਿੰਨਾ ਕਿ ਮਨ ਵਿਸਰਾ, ਜਾਂ ਇੰਝ ਕਹਿ ਲਈਏ ਜਿੱਥੇ ਸੁਖਮਨੀ ਵਸ ਜਾਏ ਉਹ ਭਗਤ ਬਣ ਜਾਂਦੇ। ਐਸੀ ਬਖਸ਼ਿਸ਼ ਆਪ ਦੀ ਨਿਮਾਣੀ ਹੈ, ਭੁੱਲ ਚੁੱਕ ਦੀ ਖਿਮਾ। ਗੁਰੂ ਬਖਸ਼ਿਸ਼ ਕਰੇ, ਰਹਿਮਤ ਕਰੇ ਤੁਹਾਡੇ ਸਾਡੇ ਤੇ ਸਭਨਾਂ ਤੇ, ਚੜ੍ਹਦੀ ਕਲਾ ਸਭ ਦੇ ਕਾਰਜ ਰਾਸ। ਭਾਈ ਲਖਵਿੰਦਰ ਸਿੰਘ ਜੀ ਉਹ ਆਪ ਜੀ ਦੇ ਸਨਮੁਖ ਹੋਣਗੇ, ਗੁਰਮਤ ਵਿਚਾਰਾਂ ਦੁਆਰਾ ਤੁਹਾਨੂੰ ਨਿਹਾਲ ਕਰਨਗੇ, ਸਾਡੀਆਂ ਭੁੱਲਾਂ ਬਖਸ਼ ਲੈਣੀਆਂ। ਵਾਹਿਗੁਰੂ ਜੀ।

but

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨ ਸਾਰ ਯੋਗਿਆਂ ਨੇ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗ ਅਨੁਸਾਰ ਰਸਤ ਨੇ ਕੀਰਤਨ ਸਰੂ ਪਾਏ ਨੇ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ ਅਤੇ ਵਿੱਚ ਮੇਰੇ ਪਾਸ ਦੋ

उस समय दशासन राजसी सामाजिक के

Thank you.

Dios, no lo

Germany.

Yeah.

difficult

Tabii ki.